ਜਿਉਂ ਬੁਲਾਵੇ ਤੂੰ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਧੰਨ ਗੁਰੂ ਨਾਨਕ ਦੇਵ ਜੀਓ ਮਹਾਰਾਜ, ਗੁਰੂ ਨਾਨਕ ਪਦ ਪੰਕਜ ਵੰਦਨ, ਗੁਰੂ ਨਾਨਕ ਪਦ ਪੰਕਜ ਵੰਦਨ, ਸਿਮਰੋ ਅੰਗਦ ਦੁਖ ਨਕੰਦਨ, ਅਮਰਦਾਸ ਗੁਰ ਹਿਰਦਾ ਧਿਆਉ।

0: ਧੰਨ ਬਾਬਾ ਹਰਦੇਵ ਸਿੰਘ ਜੀ ਸਾਹ ਸੰਜੋਂ ਕੱਚੇ ਕੋਠੇ ਦੇ ਵਿਚ ਬੈਠੇ 22-23 ਸਾਲ ਬੀਤ ਗਏ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਐਸਾ ਸਿਮਰਨ ਲੱਤਾਂ ਵੀ ਸਾਧ ਸੰਗਤ ਕਮਜ਼ੋਰ ਹੋ ਗਈਆਂ, ਤੁਰਿਆ ਨਹੀਂ ਸਾਧ ਸੰਗਤ, ਇਤਨੇ ਸਾਲ ਬੀਤ ਗਏ ਤਪੱਸਿਆ ਦੇ ਵਿਚ ਹੀ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸਿਮਰਨ ਦੇਵ ਜਿਨ੍ਹਾਂ ਦੀ ਇਤਨੀ ਬੰਦਗੀ ਸੀ, ਇਤਨੀ ਭਗਤੀ ਸੀ, ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੂੰ ਵੀ ਤੇ ਸਾਧ ਸੁਣ ਪਿਤਾ ਜੀ ਸੋਚਦੇ ਹਨ ਕੀ ਕਰੀਏ। ਬੀਬੀ ਜੱਸਾ ਤੇ ਸਾਧ ਸੰਗਤ ਬਾਬਾ ਹਰਦੀਪ ਸਿੰਘ ਉਹਨਾਂ ਦੀ ਸ਼ਰਨ ਦੇ ਵਿਚ ਆਏ, ਬੋਲੋ
1: ਸਤਨਾਮ।
0: ਸ਼ਰਨ ਦੇ ਵਿਚ ਆਏ, ਆ ਕੇ ਬੇਨਤੀ ਕੀਤੀ, ਮਹਾਂਪੁਰਸ਼ੋ ਕਿਰਪਾ ਕਰੋ, ਇਸ ਬਾਲਕੇ ਨੂੰ ਆਪਣੇ ਚਰਨੀ ਲਾ ਲੋ, ਬੋਲੋ
1: ਸਤਨਾਮ।
0: ਇਸ ਬਾਲਕੇ ਨੂੰ ਆਪਣੀ ਚਰਨੀ ਲਾ ਲੋ। ਬਾਬਾ ਹਰਦੀਪ ਸਿੰਘ ਜੀ ਕਹਿੰਦੇ ਹਨ, ਬਾਲਕਾ ਇਹ ਤਾਂ ਬਾਲਕੀ ਹੈ ਭਾਈ, ਇਹ ਤਾਂ ਬਾਲਕੀ ਹੈ। ਪਿਤਾ ਜੀ ਕਹਿੰਦੇ ਹਨ, ਮਹਾਂਪੁਰਸ਼ੋ ਆਪ ਜੀ ਦੀ ਨਿਗਾਹ ਦੇ ਵਿਚ ਬਾਲਕੀ ਤੇ ਬਾਲਕੇ ਚ ਕੋਈ ਅੰਤਰ ਹੈ? ਆਪ ਦੀ ਨਿਗਾਹ ਦੇ ਵਿਚ ਤਾਂ ਸਭ ਇੱਕੋ ਹੀ ਹਨ। ਕਹਿੰਦੇ ਹਾਂ, ਸਾਡੀ ਨਿਗਾਹ ਚ ਤਾਂ ਇੱਕ ਹਨ, ਦੁਨੀਆਂ ਦੀ ਨਿਗਾਹ ਤਾਂ ਇੱਕ ਨਹੀਂ ਹੈ, ਬੋਲੋ ਸਤਨਾਮ। ਦੁਨੀਆਂ ਦੀ ਇੱਕ ਨਿਗਾਹ ਨਹੀਂ ਹੈ, ਬ੍ਰਹਮ ਗਿਆਨੀ ਨੂੰ ਤਾਂ ਸਾਰੇ ਬ੍ਰਹਮ ਹੀ ਨਜ਼ਰ ਆਉਂਦਾ ਹੈ। ਹੁਣ ਸਾਧ ਸੰਗਤ ਕਹਿੰਦੇ, ਸਾਡੀ ਨਿਗਾਹ ਚ ਤਾਂ ਇੱਕੋ ਹੀ ਹੈ, ਦੁਨੀਆਂ ਦੀ ਨਿਗਾਹ ਤਾਂ ਇੱਕ ਨਹੀਂ ਹੈ। ਕਹਿੰਦੇ ਮਹਾਰਾਜ, ਇਤਨੀ ਭਗਤੀ, ਇਤਨੀ ਤਪੱਸਿਆ, ਤੁਹਾਨੂੰ ਦੁਨੀਆਂ ਦੀ ਪਰਵਾਹ ਹੈ? ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਮੈਨੂੰ ਤਾਂ ਕੋਈ ਪਰਵਾਹ ਨਹੀਂ ਹੈ। ਪਿਤਾ ਜੀ ਕਹਿਣ ਲੱਗੇ, ਮੈਨੂੰ ਤਾਂ ਕੋਈ ਪਰਵਾਹ ਨਹੀਂ, ਤੁਹਾਨੂੰ ਦੁਨੀਆਂ ਦੀ ਪਰਵਾਹ ਹੈ? ਮਹਾਂਪੁਰਸ਼ ਹੱਸ ਪਏ, ਕਹਿਣ ਲੱਗੇ, ਵਾਹ ਵੀ ਵਾਹ, ਤੂੰ ਤਾਂ ਬਾਈ ਅੱਗੋਂ ਦੀ ਹੋ ਕੇ ਘੇਰਦਾ ਹੈ। ਬੋਲੋ
1: ਸਤਨਾਮ।
0: ਇਹ ਬੜੀਆਂ ਸਾਹਸ ਲੰਮੀਆਂ ਵਿਚਾਰਾਂ ਹਨ। ਸਾਹਸ ਬਾਬਾ ਜੱਸਾ ਸਿੰਘ ਦਾ ਐਸਾ ਜੀਵਨ ਤੇ ਸਾਧ ਸੰਗਤ, ਕਿਉਂ ਬਈ ਤਿਆਰ ਹੈ? ਫਿਰ ਇਹ ਲੈਣ ਬੜੀ ਔਖੀ ਹੈ, ਇਹ ਫਕੀਰੀ ਕਰਨੀ ਬੜੀ ਔਖੀ ਹੈ, ਭੇਸ ਧਾਰਨਾ ਸੌਖਾ ਹੈ? ਹਾਂ ਮਹਾਂਪੁਰਸ਼ੋ, ਬਾਬਾ ਜੱਸਾ ਸਿੰਘ ਨੇ ਕਹਿਣ ਕੀਤਾ, ਇਸ ਤੋਂ ਬਿਨਾਂ ਕੋਈ ਰਸਤਾ ਨਹੀਂ ਹੈ, ਜੋ ਹੁਕਮ ਹੋਵੇਗਾ ਮੰਨੋਗੇ? ਹਾਂ ਮੰਨਾਂਗੇ। ਮਹਾਂਪੁਰਸ਼ਾਂ ਨੇ ਕਹਿਣਾ ਕੀਤਾ, ਬਈ ਗੱਲਾਂ ਦੇ ਨਾਲ ਨੀ ਗੱਲ ਬਣਨੀ, ਇਹ ਬਹੁਤ ਔਖਾ ਰਸਤਾ ਹੈ, ਬੜੀ ਔਖੀ ਮੰਜ਼ਿਲ ਹੈ। ਬਾਣੀ ਦੱਸਦੀ ਹੈ,

0: ਸਰੀਦਾ ਮਿਸਲ ਫਕੀਰਾਂ ਗਾਖੜੀ ਸਿਰ ਦੀਜਾ
1: ਆਪ ਗਵਾਏ।
0: ਆਪਣਾ ਆਪਾ ਗਵਾਉਣਾ ਪੈਂਦਾ ਹੈ, ਛਿਣ ਛਿਣ ਮਰਨਾ ਪੈਂਦਾ। ਜੇ ਤਾਂ ਨਾਂ ਦੇ ਹੀ ਬਣਨਾ ਹੋਵੇ ਫਕੀਰ ਭਾਈ ਆਪਣੇ ਵਾਂਗੂ, ਫਿਰ ਤਾਂ ਸੌਖਾ ਹੀ ਹੁੰਦਾ ਹੈ। ਜੇ ਪਰਮੇਸ਼ਰ ਦੀ ਨਿਗਾਹ ਦੇ ਵਿਚ ਸਾਧ ਸੰਗਤ ਸੱਚੇ ਫਕੀਰ ਬਣਨਾ ਹੈ, ਸਾਧੂ ਬਣਨਾ ਹੈ, ਫਿਰ ਬੜਾ ਔਖਾ ਹੈ। ਬੋਲੋ
1: ਸਤਨਾਮ ਜੀ ਵਾਹਿਗੁਰੂ।
0: ਜਿਉਂਦੇ ਹੀ ਮਰਨਾ ਪੈਂਦਾ ਹੈ। ਸੋ ਬਾਬਾ ਹਰਜਿੰਦਰ ਸਿੰਘ ਜੀ ਕਹਿੰਦੇ ਹਨ, ਭਾਈ ਬਾਲਕਿਆ ਬੜਾ ਔਖਾ ਮਾਰਗ ਹੈ, ਤੁਰ ਸਕੇਗਾ ਚੱਲ ਸਕੇਗਾ, ਮਹਾਰਾਜ ਜੋ ਹੁਕਮ ਹੋਵੇ ਸੋ ਪ੍ਰਵਾਨ ਹੈ, ਜੋ ਹੁਕਮ ਹੋਵੇ ਸੋਈ ਪ੍ਰਵਾਨ ਹੈ, ਜੋ ਹੁਕਮ ਹੋਵੇ ਮਹਾਰਾਜ ਸੋਈ ਪ੍ਰਵਾਨ ਹੈ। ਚੰਗਾ ਫਿਰ ਬਾਲਕਿਆ, ਬਸਤਰ ਬਾਲਕਿਆਂ ਵਾਲੀ ਪਾਲਾ। ਬੋਲੋ
1: ਸਤਨਾਮ।
0: ਬਸਤਰ ਵੀ ਬਾਲਕਿਆਂ ਵਾਲੀ ਪਾਲਾ ਜੇ ਬਾਲਕਾ ਬਣਿਆ ਹੈ। ਸਤਵਚਨ ਮਹਾਰਾਜ, ਅੱਛਾ ਫਿਰ ਕੱਲ ਨੂੰ ਲੋਕਾਂ ਨੇ ਵੀ ਮੂੰਹ ਕਾਲਾ ਕਰਨਾ, ਹੁਣੇ ਹੀ ਕਰ ਲੈ। ਬੋਲੋ
1: ਸਤਨਾਮ।
0: ਲੋਕਾਂ ਵੱਲੋਂ ਬਾਬਾ ਜੀ ਨੇ ਉਦੋਂ ਹੀ ਤਵੇ ਤੇ ਸਾਧ ਸੰਗਤ ਪਾ ਕੇ ਤੇਲ ਮੁੱਖ ਤੇ ਫੇਰ ਲਿਆ। ਬੋਲੋ ਸਤਨਾਮ। ਹੁਣ ਮਹਾਰਾਜ ਦੇਖੋ, ਪਹਿਲੇ ਦਿਨ ਦਾ ਹੀ ਪਰਚਾ। ਬੋਲੋ ਸਤਨਾਮ। ਇਹ ਪਹਿਲੇ ਦਿਨ ਦਾ ਹੀ ਪਰਚਾ। ਅੱਛਾ ਵੀ ਬਾਲਕਿਆ ਫਿਰ ਜਿੱਥੇ ਵਿਆਹਿਆ ਹੋਇਆ ਸੀ ਉਥੋਂ ਮੰਗ ਕੇ ਲੈ ਕੇ ਆ। ਬੋਲੋ
1: ਸਤਨਾਮ।
0: ਜਿੱਥੇ ਵਿਆਹਿਆ ਹੋਇਆ ਸੀ ਉਥੋਂ ਹੀ ਮੰਗ ਕੇ ਲੈ ਕੇ ਆ। ਬਾਬਾ ਜੱਸਾ ਸਿੰਘ ਨੇ ਠੀਕਰਾ ਚੁੱਕਿਆ, ਉਥੇ ਹੀ ਮੰਗਣ ਵਾਸਤੇ ਤੁਰ ਪਏ। ਬੋਲੋ, ਕੌਣ ਕਰ ਸਕਦਾ ਬਾਬਾ ਜੱਸਾ ਸਿੰਘ ਤੋਂ ਬਿਨਾਂ? ਬੋਲੋ ਸਤਨਾਮ।
1: ਧੰਨ
0: ਬਾਬਾ ਹਰਜਿੰਦਰ ਸਿੰਘ ਤੋਂ ਬਿਨਾਂ ਸੱਚਮੁੱਚ

0: ਅਸੀਂ ਆਪਣੇ ਮਨਾਂ ਦੇ ਅੰਦਰ ਝਾਤੀ ਮਾਰੀਏ, ਅਸੀਂ ਕਿਹੋ ਜਿਹੇ ਸਿੱਖਾਂ ਵੱਲੋਂ
1: ਸਤਨਾਮ
0: ਮਹਾਂਪੁਰਸ਼ਾਂ ਦਾ ਜੀਵਨ ਸਾਨੂੰ ਕਿਹਾ ਸਿੱਖਿਆ ਦਿੰਦਾ ਹੈ, ਅਸੀਂ ਕਿਹੋ ਜਿਹੇ ਸੇਵਕ ਹਾਂ ਭਾਈ, ਅਸੀਂ ਕਿਹੋ ਜਿਹੇ ਸਿੱਖ ਹਾਂ ਸੱਚਮੁੱਚ ਸਾਧਕੀ ਟਹਿਲ ਸੰਤ ਕਾ ਕਾਂ। ਜਿੱਥੇ ਸਾਧ ਸੰਗਤ ਬਾਬਾ ਹਰਜੀਤ ਸਿੰਘ ਉਹਨਾਂ ਦੀ ਸਾਥ ਇਤਨੀ ਕਮਾਈ ਸੀ, ਇਤਨੀ ਕਰੜੀ ਘਾਲਣਾ ਸੀ, ਉੱਥੇ ਬਾਬਾ ਜੱਸਾ ਸਿੰਘ ਜੀ ਨੇ ਸਾਥ ਇਤਨੀ ਕਰੜੀ ਘਾਲਣਾ ਘਾਲੀ। ਬੋਲੋ
1: ਸਤਨਾਮ।
0: ਕਹਿਣਾ ਪਏਗਾ ਤੇਰੀ ਵੱਡੀ ਹੈ ਕਮਾਈ ਬਾਬਾ।

सहाई जाम गुरु होए बल तने क्या गार बधिचे जाम गुरु होए बल।

ਸੋਝੀ ਵਾਲਿਆ ਇੱਕ ਹੋਰ ਰਸ ਵੀ ਹੈ ਜਿਹਨੂੰ ਨਾਮ ਦਾ ਰਸ ਕਹਿੰਦੇ, ਹਰੀ ਦਾ ਰਸ ਕਹਿੰਦੇ। ਹੋਰ ਬੜੇ ਸਵਾਦ ਤੂੰ ਵੇਖੇ ਹੋਣਗੇ, ਮਾਲਕ ਨੇ ਬੜੀ ਪਿਆਰੀ ਰਚਨਾ ਬਣਾਈ। ਸਾਡੇ ਜਿਹੜੇ ਗਿਆਨ ਇੰਦਰੇ ਨੇ ਨਾ, ਪੰਜ ਗਿਆਨ ਇੰਦਰੇ, 5 senses, ਅੱਖਾਂ ਵੇਖਦੀਆਂ, ਜੀਭ ਚੱਖਦੀ, ਕੰਨ ਸੁਣਦੇ ਨੇ, ਨੱਕ ਸੁੰਘਦਾ ਹੈ, ਸਰੀਰ ਦੀ ਤਵਚਾ, ਸਰੀਰ ਦੀ ਸਕਿਨ ਜੋ ਹੈ ਇਹ ਛੋਹ ਕੇ ਪਤਾ ਲਾਉਂਦੀ ਆਲਾ ਦੁਆਲਾ ਕੀ ਹੈ। ਲੇਕਿਨ ਇਹਦੇ ਨਾਲ ਇੱਕ ਹੋਰ ਵੀ ਗੱਲ ਹੈ, ਇਹਨਾਂ ਪੰਜਾਂ ਹੀ ਗਿਆਨ ਇੰਦਰਿਆਂ ਚ ਮਾਲਕ ਨੇ ਰਸ ਵੀ ਪਾ ਛੱਡੇ, ਸਵਾਦ ਭਰ ਛੱਡੇ। ਅੱਖਾਂ ਵੇਖਦੀਆਂ ਵੀ ਨੇ, ਵੇਖਣ ਦਾ ਰਸ ਵੀ ਲੈਂਦੀਆਂ। ਜੇ ਤਾਂ ਨਜ਼ਾਰਾ ਵਧੀਆ ਹੈ ਤੇ ਅੱਖਾਂ ਰਸ ਲੈਂਦੀਆਂ, ਤੇ ਜੇ ਨਹੀਂ ਤਾਂ ਫਿਰ ਮੂੰਹ ਦੂਜੇ ਪਾਸੇ ਵੀ ਹੋ ਜਾਂਦਾ। ਜੇ ਸੁਣੀ ਜਾਣ ਵਾਲੀ ਆਵਾਜ਼ ਸੁਰੀਲੀ ਹੈ, ਰਸ ਵਿੱਚ ਹੈ, ਸੁਰ ਵਿੱਚ ਹੈ, ਤੇ ਬੰਦਾ ਧਿਆਨ ਨਾਲ ਸੁਣਦਾ ਹੈ, ਬਲਕਿ ਹਮਾਦਨ ਗੋਸ਼, ਸਾਰਾ ਸਰੀਰ ਕੰਨ ਹੀ ਬਣ ਜਾਂਦਾ, ਪੂਰਾ ਧਿਆਨ। ਪਰ ਜੇ ਉਹ ਆਵਾਜ਼ ਬੇਸੁਰੀ ਹੋਵੇ ਤੇ ਕੰਨਾਂ ਚ ਉਂਗਲਾਂ ਵੀ ਦੇ ਲੈਂਦਾ, ਅਣਭਾਉਂਦਾ ਸ਼ੋਰ ਹੋਵੇ ਤੇ ਨਹੀਂ ਵੀ ਬਰਦਾਸ਼ਤ ਹੁੰਦਾ। ਇਸੇ ਤਰ੍ਹਾਂ ਸੁੰਘਣ ਦੀ ਸ਼ਕਤੀ ਕਦੇ ਬਦਬੋ ਵੀ ਲੈਂਦੀ ਤੇ ਦੁਖੀ ਵੀ ਹੁੰਦੀ ਹੈ, ਖੁਸ਼ਬੂ ਨਾਲ ਸੁਖੀ ਵੀ ਹੁੰਦੀ। ਜੀਭ ਤੇ ਕੁਝ ਕੌੜਾ ਆ ਜਾਵੇ ਤੇ ਥੂ ਥੂ ਵੀ ਬੰਦਾ ਕਰਦਾ ਹੈ, ਕੁਝ ਸਵਾਦਲਾ ਆ ਜਾਵੇ ਤੇ ਅੱਖਾਂ ਵੀ ਬੋਲਦੀਆਂ ਨੇ ਰਸ ਆਏ। ਇਹਨਾਂ ਪੰਜਾਂ ਗਿਆਨ ਇੰਦਰੀਆਂ ਵਿੱਚ ਹੀ ਰਸ ਮਾਲਕ ਨੇ ਭਰੇ। ਇਹ ਨਖੇੜ ਲੈਂਦੇ ਨੇ ਰਸ ਦੇਣ ਵਾਲੀ ਕਿਹੜੀ ਕਿਹੜੀ ਵਸਤੂ, ਤੇ ਫਿਰ ਉਸ ਰਸ ਪਿੱਛੇ, ਸਵਾਦ ਦੇਣ ਵਾਲੀ ਸ਼ੈ ਪਿੱਛੇ ਕਈ ਵਾਰੀ ਬੰਦਾ ਕਮਲਾ ਵੀ ਹੋ ਜਾਂਦਾ। ਇੱਥੋਂ ਤੱਕ ਕਮਲਾ ਹੋਇਆ ਬੰਦਾ ਕਈ ਵਾਰੀ ਇਹਨਾਂ ਰਸਾਂ ਪਿੱਛੇ, ਸੁਣਨ ਦੇ ਰਸ ਪਿੱਛੇ, ਸੁੰਘਣ ਦੇ ਰਸ ਪਿੱਛੇ, ਵੇਖਣ ਦੇ ਰਸ ਪਿੱਛੇ, ਛੋਹਣ ਦੇ ਰਸ ਪਿੱਛੇ, ਚੱਖਣ ਦੇ ਰਸ ਪਿੱਛੇ, ਇਹਨਾਂ ਸਵਾਦਾਂ ਚ ਕਈ ਵਾਰੀ ਬੰਦਾ ਇੰਨਾ ਕਮਲਾ ਹੋ ਗਿਆ ਜਾਨਵਰਾਂ ਤੋਂ ਵੀ ਥੱਲੇ ਜਾਵੇ। ਪਾਵਣ ਬਾਣੀ ਚ ਬਚਨਾ ਹੈ, ਮਿਰਗ ਮੀਨ ਭਰਿੰਗ ਪਤੰਗ ਕੁੰਚਰ, ਮਿਰਗ ਨੂੰ ਹਿਰਨ ਨੂੰ ਕੰਨਾਂ ਦਾ ਰਸ ਹੈ, ਮੱਛੀ ਨੂੰ ਜੀਭਾ ਦਾ ਰਸ ਹੈ, ਭਵਰੇ ਨੂੰ ਸੁੰਘਣ ਦਾ ਰਸ ਪਿਆ। ਫੁੱਲ ਦੇ ਵਿੱਚ ਬੈਠਾ ਬੈਠਾ ਵਿੱਚੇ ਹੀ ਸ਼ਹੀਦ ਹੋ ਜਾਂਦਾ, ਫੁੱਲ ਮੀਟਿਆ ਜਾਂਦਾ ਵਿੱਚੇ ਖਤਮ ਹੋ ਜਾਂਦਾ। ਪਤੰਗਾ ਅੱਖਾਂ ਦੇ ਰੋਗ ਦਾ ਮਾਰਿਆ, ਇਹਨੂੰ ਵੇਖਣ ਦਾ ਰਸ ਹੈ, ਜੋਤੀ ਉੱਤੇ ਸੜ ਮਰਦਾ। ਪਰ ਮਹਾਰਾਜ ਕਹਿੰਦੇ ਨੇ ਦੇਖੋ ਕੈਸੀ ਗੱਲ ਹੈ, ਮਿਰਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ, ਇਹਨਾਂ ਨੂੰ ਇੱਕ ਇੱਕ ਸਵਾਦ ਪਿਆ, ਤੇ ਪੰਜ ਦੋਖ ਅਸਾਧ ਜਾਮੇ, ਬੰਦੇ ਨੂੰ ਤਾਂ ਪੰਜੇ ਪੰਜੇ ਇਕੱਠੇ ਵੀ ਲੱਗੇ ਹੋਏ, ਤਾਂ ਵੀ ਤਾਂ ਕੀ ਕੇਤ ਕਾਸ, ਇਹਦਾ ਕਿਵੇਂ ਬਚਾ ਹੋਵੇ। ਅਸਲ ਗੱਲ ਇਹ ਹੈ ਕਿ ਬੰਦੇ ਨੂੰ ਅੰਦਰਲਾ ਰਸ ਨਹੀਂ ਆਇਆ, ਇੱਕ ਆਤਮ ਰਸ ਵੀ ਹੈ। ਸਾਹਿਬ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ,

دس جانے ہیں میرے وچ وچ تے رب وچ کوئی فرق نہیں. بندہ اتنا بھی اچا اٹھ سکتا ہے کہ کلگی دھر دی سمانتا کر سکے, نرنکار دی سمانتا کر سکے, کر سکتا ہے. صاحب کہندے نے جڑ جاتا سوتے سے ہی جے آ جڑا واحگرو جان لینا وہ ورگا ہی ہو جاتا. جنہوں نے آتم رس آیا اتے مہاراج نے آتم رس کی گل کی, کھوجت کھوجت کھوج بیچارے ہوئے بڑا لبیا, لوکاں نے راستے ماریا نے دنیا کے پٹک پٹک کے سواد کے ٹکانے لبن کا یتن کیا. پر کہندے نے اصل سارے تو سوادلا رس, سدا ٹکیا رہن والا رس, پریشان نہ کرن والا رس, دوجے رس بندے نو پریشان کرتے. منکھ نو ٹکاؤ تے شانتی چین بخشن والا رس, کل دکھ کاٹے نمکھ آرادے گرمکھ بار اتارا, انہاں رساں نے بندے نو پاپی بنا دیتا ہے کئی بار. نام رس نے بندے نو دیوتا بنا دیتا, پاپ تو دیتے نے کل دکھ کاٹے نمکھ آرادے گرمکھ پار اتارا. گرمکھ اس رس نو لیندا ہویا اس زندگی وچوں سرخرو ہو کے جاندا, مکت ہو جاندا, پریرنا بخشش کیتی. ہر رس پیو پرکھ گیانی سمجھدار بندے ہو, وہ رس لین کا یتن کرو. سن سن مہا ترپت من پاوے, انہاں رساں لے کے بندہ کدے رجیا نہیں, کئی واری بھکھ بدھی پھر بھی اترپت رہندا ہے, سنگن والا سنگدا بھی رہندا ہے پھر بھی اترپت رہندا ہے, کوئی بھکھ ہور بنی رہندی, سندیاں دی بھکھ کوئی ہور بھی بنی رہندی, بلکہ کئی واری سنن تو تنگ بھی آ جاندا ہے, کوئی ہور بھکھ جاگ پیندی. تے جس نوں نام دا رس آ گیا, بھگتی دا رس آ گیا, بانی دا رس آ گیا, وہ رس چھاڈے, اے رس آوا, اے رس آوا, وہ رس نہیں پا. جدو یہ سواد آ جائے, تساں ویکھیا ہے عام سائیں لوگ رب دے بندے پیار والے سنت بھگت جان پرساد دا آدک بڑا سدھارن چکتے. کی وجہ ہے؟ کیونکہ انہوں رس کدھروں ہور دیوں آ رہے ہیں, سواد انہوں پرسادے چوں نہیں لینا, روٹی وچوں سواد نہیں پالتے, کدھروں ہور دو سواد لے رہے ہیں, انہوں رس اندروں آ رہے ہیں. وہ اکھاں بار بار کے ادھر ادھر نہیں ویکھتے, کیونکہ انہوں ویکھن چوں رس نہیں آ رہا, اندروں کوئی رس آ رہا. وہ آ کچے پکے سنگیت دا رس لین دا جتن نہیں کرتے, گندے گندے گانے نو سن کے رس لین دا جتن نہیں کرتے, انہوں نے اندر رس ٹکیا ہوئے, کوئی اندروں رس فٹ رہا. انہوں مستیاں نال بھرے بندیاں دی گل ہے. سن سن مہا ترپت من پاوے سادھو امرت باڑی, امرت باڑی نو سن سن کے جپ جپ کے اراد اراد کے وچار وچار کے پکی ترپتی مہا ترپتی پراپت کرتے. جنہ نے اس رس نو لین کا یتن کیتا ہے, صاحب کہندے نے وہ ایسا بھی کرتے ہیں, سرونی سنیے رسنا گائیے ہردے تہائیے سوئی, کنا نال سنتے ہیں واہگرو کی گل, جیبا نال جپتے ہیں واہگرو کا نام, ہردے وچ یاد کرتے ہیں واہگرو. سرونی سنیے رسنا گائیے ہردے تہائیے سوئی, کرن کارن سمرتھ سوامی جانتے برتھا نہ کوئی. وہ سچے واہگرو نال جڑن والا بندہ کدے ناراض نہیں ہویا. ਭਾਗਾਂ ਨਾਲ ਜਨਮ ਪ੍ਰਾਪਤ ਹੋਇਆ ਤੇ ਕਈ ਵਾਰੀ ਬੰਦੇ ਦਾ ਰਸਾਂ ਵਿੱਚ ਹੀ ਬੀਤ ਜਾਂਦਾ, ਰਸਾਂ ਵਿੱਚ ਹੀ ਲੰਘ ਜਾਂਦਾ. ਵਡੇ ਭਾਗ ਰਤਨ ਜਨਮ ਪਾਇਆ, ਰਤਨ ਜਨਮ ਕੀਮਤੀ ਜਨਮ, ਹੀਰਿਆਂ ਤੋਂ ਕੀਮਤੀ ਜਨਮ, ਤੇ ਨਿੱਕੇ ਨਿੱਕੇ ਸਵਾਦਾਂ ਚ ਬੀਤ ਜਾਵੇ ਤਾਂ ਗੱਲ ਕੋਈ ਨਾ ਹੋਈ, ਸੌਦਾ ਬੜਾ ਮਹਿੰਗਾ ਰਹੇ. ਵਡੇ ਭਾਗ ਰਤਨ ਜਨਮ ਪਾਇਆ, ਕਰੋ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੇ ਸਿਮਰੇ ਸਦਾ ਗੋਪਾਲਾ. ਮੇਰੇ ਸਾਹਿਬ ਮੇਰੇ ਤੇ ਰਹਿਮਤ ਕਰੋ, ਮੈਨੂੰ ਇਹ ਰਸ ਆ ਜਾਵੇ, ਮੈਨੂੰ ਇਹ ਸਵਾਦ ਆ ਜਾਵੇ, ਤੇਰਾ ਸਿਮਰਨ ਹਿਰਦੇ ਚ ਵਸ ਜਾ, ਸਤਸੰਗੀਆਂ ਨਾਲ ਰਲ ਕੇ ਮੈਂ ਤੇਰਾ ਜਸ ਗਾਵਾਂ ਤੇ ਇਹਦੇ ਵਿੱਚੋਂ ਰਸ ਮੈਨੂੰ ਆ ਜਾ, ਇਹ ਰਸ ਆ ਜਾਵੇ ਨਾ. ਧੰਨ ਗੁਰੂ ਨਾਨਕ ਨੇ ਮਰਦਾਨੇ ਨੂੰ ਇੱਕ ਗੱਲ ਕਹੀ ਸੀ. ਭਾਈ ਮਰਦਾਨਾ ਕਹਿਣ ਲੱਗਾ, ਪਾਤਸ਼ਾਹ ਸਾਹਿਬ ਤਾਂ ਉਹ ਨਜ਼ਾਰਾ ਕਰ ਰਹੇ ਨੇ, ਮਲਕ ਭਾਗੋ ਦੀਆਂ ਉਹਨਾਂ ਪਕਵਾਨਾਂ ਪੂੜੀਆਂ ਵਿੱਚੋਂ ਸਾਹਿਬ ਲਹੂ ਕੱਢ ਕੇ ਦਿਖਾ ਰਹੇ ਨੇ, ਭਾਈ ਲਾਲੋ ਦੇ ਕੋਧਰੇ ਵਿੱਚੋਂ ਦੁੱਧ ਕੱਢ ਕੇ ਵਿਖਾ ਰਹੇ ਨੇ, ਤੇ ਭਾਈ ਮਰਦਾਨਾ ਤਾਂ ਕੋਲ ਬੈਠਾ ਸੀ, ਉਹਨੇ ਦੋ ਚਾਰ ਬੁਰਕੀਆਂ ਮਲਕ ਭਾਗੋ ਦੀਆਂ ਵੀ ਪਾ ਲਈਆਂ ਸਨ, ਉਹਨੇ ਵੀ ਰਸ ਲਿਆ ਸੀ. ਧੰਨ ਗੁਰੂ ਨਾਨਕ ਨੂੰ ਕਹਿਣ ਲੱਗਾ, ਪਾਤਸ਼ਾਹ ਤੁਸੀਂ ਤਾਂ ਆਪਣੇ ਤੌਰ ਤੇ ਸਾਬਤ ਕਰ ਰਹੇ ਹੋ ਕਿਹੜਾ ਠੀਕ ਹੈ ਤੇ ਕਿਹੜਾ ਗਲਤ ਹੈ, ਪਰ ਜੇ ਮੈਂ ਤੁਹਾਨੂੰ ਸੱਚੀ ਗੱਲ ਹਿਰਦੇ ਦੀ ਦੱਸਾਂ, ਸੁਣਨ ਵਾਲੇ ਸੁਣ ਰਹੇ ਨੇ, ਧੰਨ ਗੁਰੂ ਨਾਨਕ ਕਹਿਣਗੇ ਮਰਦਾਨੇ ਦੱਸ, ਹਿਰਦੇ ਦੀ ਗੱਲ ਦੱਸ,
ਕਹਿਣ ਲੱਗਾ ਪਾਤਸ਼ਾਹ ਸੱਚੀ ਗੱਲ ਮੈਂ ਤੁਹਾਨੂੰ ਦੱਸਾਂ, ਇੱਥੇ ਕਿੰਨੇ ਭੋਜਨ ਪਏ ਨੇ ਤੇ ਭਾਈ ਲਾਲੋ ਦੇ ਘਰ ਕੇਵਲ ਪ੍ਰਸ਼ਾਦਾ, ਸੁੱਕਾ ਪ੍ਰਸ਼ਾਦਾ ਸੀ, ਪਰ ਉੱਥੇ ਰਸ ਬੜਾ ਆਇਆ, ਉੱਥੇ ਸਵਾਦ ਬੜਾ ਆਇਆ। ਧੰਨ ਗੁਰੂ ਨਾਨਕ ਨੇ ਉੱਤਰ ਦਿੱਤਾ ਸੀ, ਮਰਦਾਨੇ ਆ, ਸਵਾਦ ਰੋਟੀਆਂ ਦਾ ਨਹੀਂ, ਸਵਾਦ ਕੋਧਰੇ ਜਾਂ ਪੂੜੀਆਂ ਦਾ ਨਹੀਂ, ਸਵਾਦ ਭੋਜਨ ਦਾ ਨਹੀਂ। ਉੱਥੇ ਭਗਤੀ ਸੀ, ਇੱਥੇ ਵਿਖਾਦ ਹੈ। ਉੱਥੇ ਪਿਆਰ ਸੀ, ਇੱਥੇ ਨਫ਼ਰਤ ਹੈ। ਇੱਥੇ ਵਖਰੇਵੇਂ ਨੇ, ਹੰਕਾਰ ਹੈ। ਉੱਥੇ ਨਿਮਰਤਾ ਸੀ। ਮਰਦਾਨਿਆਂ, ਇਸ ਕਰਕੇ ਮਲਕ ਭਾਗੋ ਦੇ ਘਰ ਤੈਨੂੰ ਸਵਾਦ ਨਹੀਂ ਆਉਣਾ। ਭੋਜਨ ਬੜਾ ਵਧੀਆ, ਇਹਨੇ ਖੇਚਲ ਵੀ ਬੜੀ ਕੀਤੀ ਹੈ, ਪੈਸੇ ਵੀ ਬੜੇ ਇਸ ਭੋਜਨ ਤੇ ਲਾਏ ਨੇ, ਪਰ ਇਹ ਚ ਰਸ ਤੈਨੂੰ ਤਾਂ ਨਹੀਂ ਆ ਸਕਦਾ ਪਿਆ ਕਿਉਂਕਿ ਇੱਥੇ ਪਿਆਰ ਕੋਈ ਨਹੀਂ ਇਸ ਪ੍ਰਸ਼ਾਦੇ ਵਿੱਚ। ਵੈਸੇ ਵੀ ਤੁਸੀਂ ਵੇਖਿਆ, ਭੁੱਖ ਲੱਗੀ ਹੋਵੇ ਤੇ ਸਧਾਰਨ ਪ੍ਰਸ਼ਾਦਾ ਵੀ ਕਈ ਵਾਰ ਰਸ ਦੇ ਜਾਂਦਾ, ਭੁੱਖ ਨਾ ਲੱਗੀ ਹੋਵੇ ਤਰ੍ਹਾਂ ਤਰ੍ਹਾਂ ਦੇ ਭੋਜਨ ਵੀ ਗੱਲ ਨਹੀਂ ਬਣਾਉਂਦੇ। ਪਹਿਲੀ ਗੱਲ ਤਾਂ ਮੰਗ ਹੋਵੇ ਅੰਦਰ, ਦੂਜੀ ਗੱਲ ਤਾਂ ਇਹ ਕਿ ਮਾਹੌਲ ਹੋਵੇ, ਆਲਾ ਦੁਆਲਾ ਤੇ ਵਾਤਾਵਰਨ ਪਿਆਰ ਭਰਿਆ ਹੋਵੇ, ਉਹਦੇ ਚ ਰਸ ਹੈ। ਮਿੱਤਰ ਦੇ ਘਰ ਦਾ ਰੁੱਖਾ ਨਿੱਸਾ ਵੀ ਚੰਗਾ ਲੱਗਦਾ, ਸ਼ਤਰੂ ਦੇ ਘਰ ਦਾ, ਦੁਸ਼ਮਣ ਦੇ ਘਰ ਦਾ ਤਰ੍ਹਾਂ ਤਰ੍ਹਾਂ ਦਾ ਭੋਜਨ ਵੀ ਜਿਹੜਾ ਨਫ਼ਰਤ ਦੇ ਕਾਰਨ ਦਾ ਬਣ ਜਾਂਦਾ। ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਰਸ ਬੰਦਾ ਲੱਭਦਾ ਤਾਂ ਹੈ ਉਹਨਾਂ ਚੀਜ਼ਾਂ ਚ, ਉਹਨਾਂ ਚ ਹੈ ਨਹੀਂ। ਰਸ ਜਿੱਥੇ ਡਿੱਗਿਆ ਮਨੁੱਖ ਦੇ ਆਪਣੇ ਅੰਦਰ ਹੈ। ਹਿਰਨ ਦੀ ਨਾਭੀ ਵਿੱਚ ਕਸਤੂਰੀ ਹੁੰਦੀ, ਉਹਦੀ ਖੁਸ਼ਬੂ ਉਸ ਨੂੰ ਪਰੇਸ਼ਾਨ ਕਰਦੀ, ਉਹ ਖੁਸ਼ਬੂ ਬਾਹਰੋਂ ਲੱਭਦਾ, ਭਟਕਦਾ ਫਿਰਦਾ, ਇਧਰ ਉਧਰ ਭੱਜਾ ਫਿਰਦਾ ਹੈ। ਲੇਕਿਨ ਜਿਸ ਵੇਲੇ ਹਾਰ ਕੇ ਥੱਕ ਕੇ ਡਿੱਗ ਪੈਂਦਾ ਹੈ ਨਾ, ਤੇ ਥੱਕੇ ਹੋਏ ਮਰਦੇ ਮਰਦੇ ਦਾ ਮੂੰਹ ਜਿਹੜਾ ਹੈ ਉਹ ਆਪਣੇ ਪੇਟ ਨਾਲ ਜਾ ਲੱਗੇ, ਉਦੋਂ ਸਮਝ ਆਉਂਦੀ ਉਹ ਰਸਤਾ ਇੱਥੇ ਹੀ ਸੀ, ਮੇਰੇ ਹੀ ਪੇਟ ਵਿੱਚ ਸੀ, ਮੇਰੇ ਹੀ ਅੰਦਰ ਸੀ, ਮੈਂ ਐਵੇਂ ਭਟਕਦਾ ਰਹਿ ਗਿਆ। ਮਨੁੱਖ ਦੇ ਵੀ ਅੰਦਰ ਰਸ ਹੈ, ਐਵੇਂ ਬਾਹਰ ਭਟਕਦਾ ਹੈ। ਸਾਹਿਬ ਕਹਿੰਦੇ ਨੇ

0: ਗੁਰੂ ਕੀ ਬਾਣੀ ਤੇ ਭਰੋਸਾ ਹੋਵੇ, ਸਿਦਕ ਹੋਵੇ, ਪਿਆਰ ਹੋਵੇ, ਤਾਂ ਲੋਕ ਪਰਲੋਕ ਦੇ ਸੁੱਖ ਬਖਸ਼ਦੀ ਹੈ। ਜੇ ਸ਼ਰਧਾ ਨਾ ਹੋਵੇ ਤਾਂ ਕਈ ਵਾਰਾਂ ਗੁਰੂ ਕੀ ਗੋਦ ਵਿੱਚ ਬਹਿ ਕੇ ਹੀ ਮਨੁੱਖ ਖਾਲੀ ਉੱਠ ਜਾਂਦਾ। ਨਾਨਕ ਹੁਕਮ ਨਾ ਮੰਨੀ ਸੋ ਘਰ ਹੀ ਬੈਠਿਆਂ ਦੂਰ, ਮਹਾਰਾਜ ਬਖਸ਼ਿਸ਼ ਕਰਦੇ ਹਨ ਗੁਰੂ ਗ੍ਰੰਥ ਸਾਹਿਬ। ਜੇ ਹੁਕਮ ਨਹੀਂ ਮੰਨਦੇ, ਨਾਨਕ ਲੇਖਾ ਇੱਕ ਗੱਲ ਹੋਰ ਹੋਵੇ, ਉਹ ਇੱਕ ਗੱਲ ਕਿਹੜੀ ਹੈ? ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਆਪਣੇ ਮਾਲਕ ਦਾ ਸਿਮਰਨ ਕਰਨਾ, ਜਪਣਾ ਸ੍ਰੀ
1: ਵਾਹਿਗੁਰੂ।
0: ਮਹਾਰਾਜਾ ਪ੍ਰਤਾਪ ਸਿੰਘ ਜੰਮੂ ਦੇ ਰਾਜਾ, ਬਗੰਦਰ ਦਾ ਫੋੜਾ ਨਿਕਲ ਆਇਆ ਜਿਹੜਾ ਹੱਡੀਆਂ ਨੂੰ ਵੀ ਸੁਰਾਖ ਕਰ ਜਾਂਦਾ, ਏਡਾ ਭਿਆਨਕ ਫੋੜਾ। ਸਾਰੇ ਡਾਕਟਰ ਹਕੀਮ ਜਿਤਨੇ ਵੀ ਸਨ ਸਭ ਜਵਾਬ ਦੇ, ਤੇ ਰਾਜੇ ਕੋਲ ਇੱਕ ਦਰੋਗਾ ਸੀ, ਉਹ ਹਰ ਵੇਲੇ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੁੰਦਾ ਸੀ ਤੇ ਰਾਜੇ ਨੂੰ ਬੇਨਤੀ ਕਰਨ ਲੱਗਾ, ਮਹਾਰਾਜ ਜੇ ਹੁਕਮ ਕਰੋ ਤਾਂ ਮੈਂ ਬੇਨਤੀ ਕਰਾਂ, ਭਈ ਕਦੇ ਗੁਰੂ ਨਾਨਕ ਦੇ ਦਰ ਤੇ ਵੀ ਅਰਦਾਸ ਕੀਤੀ ਹੈ, ਕਦੇ ਬਾਣੀ ਦਾ ਵੀ ਭਰੋਸਾ ਲੈ, ਸਿਦਕ ਕਦੇ ਬਾਣੀ ਦਾ ਵੀ ਆਸਰਾ ਲਿਆ। ਆਖਿਆ ਸੁਭਾਗ ਤਾਂ ਸੁਣਿਆ, ਬੜੀ ਉਸਤਤ ਸੁਣੀ ਹੈ, ਗੁਰੂ ਨਾਨਕ ਦੇ ਦਰ ਤੋਂ ਕਦੇ ਕੋਈ ਖਾਲੀ ਨਹੀਂ ਆਉਂਦਾ।

ਦੇ ਨਾਲ ਸਿੱਧਕ ਬਣਦਾ, ਨਾਮ ਮਿੱਠਾ ਲੱਗਦਾ, ਇਸ ਲਈ ਮੇਰੇ ਨਾਲ ਚਲੋ ਹੋਤੀ ਮਰਦਾਨ। ਸੰਤ ਬਾਬਾ ਕਰਮ ਸਿੰਘ ਜੀ ਰਹਿੰਦੇ ਹਨ, ਉਹਨਾਂ ਕੋਲ ਚੱਲ ਕੇ ਬੇਨਤੀ ਕਰਦੇ ਹਨ, ਕਿਉਂਕਿ ਮਹਾਂਪੁਰਖ ਤਾਂ ਉਹੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ, ਜੁਗਤੀ ਵਿੱਚ ਮੁਕਤੀ ਕਰ ਦਿੰਦਾ। ਰਾਜਾ ਬੜੀ ਨਿਮਰਤਾ ਦੇ ਨਾਲ, ਸਿਦਕ ਦੇ ਨਾਲ ਮਹਾਂਪੁਰਖ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਪਾਸ ਗਿਆ। ਇਹ ਉਹ ਮਹਾਂਪੁਰਖ ਸਨ ਜਿਹੜੇ ਜਵਾਨੀ ਵਿੱਚ ਫੌਜ ਵਿੱਚ ਭਰਤੀ ਸਨ। ਆਪ ਦੀ ਸਮਾਧੀ ਲੱਗੀ ਰਹੀ ਸਾਰੀ ਰਾਤ, ਡਿਊਟੀ ਤੇ ਨਹੀਂ ਜਾ ਸਕੇ। ਇਹਨਾਂ ਦੀ ਥਾਂ ਤੇ ਡਿਊਟੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਿੱਤੀ। ਤੇ ਜਦੋਂ ਸਵੇਰੇ ਗਏ ਨਾ, ਮਨ ਵਿੱਚ ਸੋਚਦੇ ਹਨ ਬਈ ਨੌਕਰੀ ਤਾਂ ਜਾਏ ਜਾਏ, ਪਰ ਅੰਗਰੇਜ਼ ਦਾ ਰਾਜ ਹੈ, ਪਤਾ ਨਹੀਂ ਦੰਡ ਕੀ ਮਿਲੇਗਾ, ਸਜ਼ਾ ਕੀ ਮਿਲੇਗੀ। ਤੇ ਜਦੋਂ ਅੱਗੇ ਗਏ ਤਾਂ ਅਫਸਰ ਬੈਠਾ ਹੋਇਆ ਸੀ, ਉੱਠ ਖੜੋਤਾ ਆਪਣੀ ਖੁਸ਼ੀ ਤੋਂ, ਦਸਤ ਪੰਜਾ ਲਿਆ ਤੇ ਕਹਿਣ ਲੱਗਾ, ਕਰਮ ਸਿੰਘ ਮੈਂ ਸਾਰੀ ਰਾਤ ਸਾਰਿਆਂ ਨੂੰ ਚੈੱਕ ਕੀਤਾ, ਪਰ ਜੋ ਡਿਊਟੀ ਤੂੰ ਦਿੱਤੀ ਹੈ ਉਹ ਹੋਰ ਕਿਸੇ ਨਹੀਂ ਦਿੱਤੀ। ਉਚਾਰਨ ਕਰੋ ਸ੍ਰੀ ਸਤ ਸੰਗਤ ਜੀ, ਕਮ ਸੇ ਕਮ ਅੱਗੇ ਬੈਠੇ ਹੋਇਆਂ ਦੀ ਬਿਰਤੀ ਜ਼ਰੂਰ ਜੋੜਨੀ ਚਾਹੀਦੀ ਹੈ। ਸਮਾਧੀਆਂ ਲਾ ਲਓ, ਇਹ ਗਰਮੀ ਤੁਹਾਨੂੰ ਲੱਗੇਗੀ ਨਹੀਂ। ਜਦੋਂ ਅੰਮ੍ਰਿਤ ਠੰਡਾ ਪਵੇਗਾ ਨਾ ਇਸ ਦੇ ਵਿੱਚ, ਬਸ ਜੁੜ ਜਾਓ ਗੁਰੂ ਦੇ ਚਰਨਾਂ ਵਿੱਚ, ਉਚਾਰਨ ਕਰੋ ਸ੍ਰੀ। ਇੱਕ ਦੋ ਮਿੰਟਾਂ ਵਿੱਚ ਮੈਂ ਆਪ ਨੂੰ ਬਾਣੀ ਦਾ ਪ੍ਰਤਾਪ ਦੱਸਣਾ। ਇਹ ਉਹ ਮਹਾਂਪੁਰਖ ਜਿਨ੍ਹਾਂ ਦੀ ਥਾਂ ਤੇ ਆਪ ਕਲਗੀਧਰ ਪਾਤਸ਼ਾਹ ਜੀ ਨੇ ਸਾਰੀ ਰਾਤ ਡਿਊਟੀ ਦਿੱਤੀ। ਰਾਜਾ ਜਦੋਂ ਪਹੁੰਚਿਆ, ਮਹਾਂਪੁਰਖਾਂ ਨੇ ਆਖਿਆ ਜਲ ਪਾਣੀ ਛਕਾ ਕੇ ਸੰਗਤ ਵਿੱਚ ਹੀ ਲੈ ਚੱਲੋ। ਮਹਾਂਪੁਰਖ ਸੰਗਤ ਵਿੱਚ ਆਪ ਵੀ ਪਹੁੰਚ ਗਏ। ਸਮਾਪਤੀ ਹੋਈ ਕੀਰਤਨ ਦੀ ਤੇ ਸੁੱਖ ਸਾਂਦ ਪੁੱਛਣ ਲੱਗੇ ਤਾਂ ਰਾਜਾ ਰੋ ਪਿਆ, ਮਹਾਰਾਜ ਕੋਈ ਨਿਰੰਕਾਰ ਨੇ ਰਾਜ ਭਾਗ ਦੁਨੀਆਂ ਦੇ ਸੁੱਖ ਬਖਸ਼ਿਸ਼ ਕੀਤੇ ਸੀ, ਪਰ ਨਾਲ ਦੁੱਖ ਵੀ ਬੜਾ ਵੱਡਾ ਲਾ ਦਿੱਤਾ। ਪਗੰਦਰ ਦਾ ਫੋੜਾ ਨਿਕਲਾ ਤੇ ਆਪ ਕਿਰਪਾ ਕਰੋ। ਤਾਂ ਮਹਾਂਪੁਰਖਾਂ ਨੇ ਹੱਥ ਕੀਤਾ ਗੁਰੂ ਗ੍ਰੰਥ ਸਾਹਿਬ ਵੱਲ। ਉਹ ਭਲੇ ਪੁਰਸ਼ਾ, ਠੀਕ ਤਾਂ ਉਹਨੇ ਕਰਨਾ, ਸਰਬ ਰੋਗ ਕਾ ਸਾਰੇ ਜਪੋ, ਸਰਬ ਰੋਗ ਕਾ ਔਖਦ। ਸਾਡਾ ਬੱਚਾ ਬਿਮਾਰ ਹੋਵੇ, ਕਿਵੇਂ ਡਾਕਟਰ ਵੱਲ ਅੱਖਾਂ ਜੁੜ ਜਾਂਦੀਆਂ, ਕੋਈ ਮੁਕੱਦਮਾ ਪੈ ਜਾਵੇ ਚੰਗੇ ਤੋਂ ਚੰਗੇ ਵਕੀਲ ਵੱਲ ਧਿਆਨ ਜਾਂਦਾ, ਪਰ ਉਹ ਧੰਤਾ ਦੇ ਯੋਗ ਹਨ ਜਿਨ੍ਹਾਂ ਦੇ ਹੱਥ ਜੁੜ ਜਾਂਦੇ ਹਨ ਗੁਰੂ ਗ੍ਰੰਥ ਸਾਹਿਬ ਅੱਗੇ। ਮਹਾਰਾਜ ਤੂੰ ਕਿਰਪਾ ਕਰ। ਮਹਾਂਪੁਰਖ ਕਹਿਣ ਲੱਗੇ, ਰਾਜਨ ਬਾਣੀ ਦੇ ਵਿੱਚ ਸਾਰੇ ਹੀ ਅੰਮ੍ਰਿਤ ਹਨ, ਵਿੱਚ ਬਾਣੀ ਅੰਮ੍ਰਿਤ ਸਾਰੇ। ਤੇ ਪੰਜ ਪਾਠ ਜਪਜੀ ਸਾਹਿਬ ਦੇ ਰੋਜ਼ ਕਰੇਗਾ। ਕਹਿ ਲੱਗਾ, ਮਹਾਰਾਜ ਮੈਂ ਜ਼ਰੂਰ ਕਰਾਂਗਾ, ਕਿਉਂਕਿ ਮੌਤ ਸਾਹਮਣੇ ਦਿਖਾਈ ਦੇ ਰਹੀ ਹੈ। ਮਹਾਂਪੁਰਖਾਂ ਨੇ ਕਿਹਾ ਬਈ ਜਲ ਵਿੱਚ ਖਲੋ ਜਾਵੀਂ ਅੰਮ੍ਰਿਤ ਵੇਲੇ, ਤੇ ਪੰਜ ਪਾਠ ਜਪਜੀ ਸਾਹਿਬ ਦੇ ਕਰਨਿਆਂ ਨੂੰ ਉਤਨਾ ਚਿਰ ਉਸ ਫੋੜੇ ਤੇ ਜਲ ਮਲਦਾ ਨਹੀਂ, ਗੁਰੂ ਕਿਰਪਾ ਕਰੇਗਾ। ਪਿਆਰੀ ਸਾਧ ਸੰਗਤ ਜੀ, ਮਹਾਂਪੁਰਖਾਂ ਦਾ ਬਚਨ ਮੰਨਣਾ, ਕਿਉਂਕਿ ਗੱਲ ਤਾਂ ਬਚਨ ਮੰਨਣ ਨਾਲ ਹੈ ਨਾ। ਅੰਮ੍ਰਿਤ ਵੇਲੇ ਉੱਠ ਕੇ ਰਾਜੇ ਨੇ ਜੋ ਨਿਤਨੇਮ ਆਰੰਭ ਕੀਤਾ, 40 ਦਿਨਾਂ ਦੇ ਅੰਦਰ ਅੰਦਰ ਪਤਾ ਹੀ ਨਹੀਂ ਲੱਗਿਆ ਫੋੜਾ ਕਦੇ ਨਿਕਲਿਆ ਵੀ ਸੀ ਕਿ ਨਹੀਂ ਨਿਕਲਿਆ। ਉਚਾਰਨ ਕਰੋ ਸ੍ਰੀ, ਤਿਸ ਸਾਹਿਬ ਕੀ ਤੇਕ, ਸਾਰੇ ਜਪੋ, ਤੇਕ ਗੁਰੂ ਕੇ ਸਿੱਖ ਨੂੰ ਬਾਣੀ ਦੀ ਹੈ। ਸਿੱਖ ਦਾ ਸਾਹਿਬ ਹੈ ਧੰਨ ਗੁਰੂ ਗ੍ਰੰਥ ਸਾਹਿਬ। ਇੱਕ ਵਾਰ ਪਿਆਰ ਨਾਲ ਆਖੋ ਧੰਨ ਗੁਰੂ ਗ੍ਰੰਥ ਸਾਹਿਬ, ਤੇ ਫਿਰ ਕਿਉਂ ਨਾ ਬਾਈ ਦੋ

ਇਹਨਾਂ ਪੰਕਤੀਆਂ ਵਿੱਚ ਉਸ ਪਰਮੇਸ਼ੁਰ ਦੀ ਵਡਿਆਈ ਕਰਦਿਆਂ ਹੋਇਆਂ ਉਪਦੇਸ਼ ਕਰਦੇ ਹਨ। ਜੋ ਗੁਰ ਦਿਓ ਤਾਂ ਕੰਧ ਨਹੀਂ ਹਿਰੈ, ਜੋ ਗੁਰ ਦਿਓ ਤਾਂ ਦੇਹ ਰਾਖੇ। ਗੁਰੂ ਦਿਆਲ ਹੋਵੇ ਜੇ ਉਸਨੇ ਰੱਖਣਾ ਤਾਂ ਕੋਈ ਕੁਝ ਵਿਗਾੜ ਨਹੀਂ ਸਕਦਾ, ਕਿਧਰੇ ਕੰਧ ਨਹੀਂ ਹਿਲਦੀ। ਤੇ ਕਿਧਰੇ ਜੇ ਗੁਰੂ ਦਿਆਲ ਹੋ ਜਾਵੇ ਤੇ ਸਾਰਾ ਦੇਹਰਾ ਹੀ ਸਾਰਾ ਮੰਦਿਰ ਹੀ ਉਹ ਘੁਮਾ ਦਿੰਦਾ। ਇਹ ਪਵਿੱਤਰ ਸ਼ਬਦ ਜਿਉਂ ਜਿਉਂ ਨਾਮਾ ਹਰਗੁਣ ਉਚਰੈ ਭਗਤ ਜਨਾਂਕੋ ਦੇਹੋ ਰਾਖੀ ਰਹਿ। ਜਿਸ ਵੇਲੇ ਭਗਤ ਨਾਮਦੇਵ ਜੀ ਮੰਦਿਰ ਵਿੱਚ ਗਏ, ਮਹਾਰਾਸ਼ਟਰ ਦੇ ਵਿੱਚ ਇਹ ਮੰਦਿਰ ਹੈ ਅਵੰਡਾ ਨਾਗਨਾਥ ਦਾ ਮੰਦਿਰ, ਜਿਹੜਾ ਹੁਣ ਵੀ ਘੁੰਮਿਆ ਹੋਇਆ। ਸਾਇੰਸ ਦਾ ਯੁੱਗ ਹੈ, ਲੋਕ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ ਹੈ, ਪਰ ਇਹ ਪ੍ਰਤੱਖ ਨਜ਼ਾਰੇ ਹਨ। ਨਾਮਦੇਵ ਜੀ ਮੰਦਿਰ ਵਿੱਚ ਗਏ, ਹੰਕਾਰੀ ਪੰਡਤਾਂ ਨੇ ਨੀਵੀਂ ਜਾਤ ਦਾ ਸਮਝ ਕੇ ਸ਼ੂਦਰ ਸ਼ੂਦਰ ਕਹਿ ਕੇ ਭਗਤ ਨਾਮਦੇਵ ਜੀ ਨੂੰ ਕੁੱਟਿਆ, ਧੱਕੇ ਮਾਰੇ, ਮੰਦਿਰ ਵਿੱਚੋਂ ਬਾਹਰ ਕੱਢ ਦਿੱਤਾ। ਮੰਦਿਰ ਦੇ ਪਿਛਵਾੜੇ ਬੈਠ ਕੇ ਭਗਤ ਨਾਮਦੇਵ ਜੀ ਨੇ ਉਸ ਵੇਲੇ ਇਹ ਸ਼ਬਦ ਉਚਾਰਿਆ, ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕਰ ਉਠਾਇਆ, ਐ ਭਗਵਾਨ ਐ ਮੇਰੇ ਬੀਠਲ, ਮੈਂ ਦੱਸਦਾ ਖੇਡਦਾ ਤੇਰੇ ਮੰਦਿਰ ਤੇਰੇ ਦੇਹੁਰੇ ਆਇਆ। ਪਰ ਇਹਨਾਂ ਹੰਕਾਰੀ ਪੰਡਤਾਂ ਨੇ ਮੈਨੂੰ ਨੀਵੀਂ ਜਾਤ ਦਾ ਕਹਿ ਕੇ ਕੁੱਟਿਆ ਮਾਰਿਆ, ਮੰਦਿਰ ਵਿੱਚੋਂ ਬਾਹਰ ਕੱਢ ਦਿੱਤਾ। ਮੰਦਿਰ ਦੇ ਪਿਛਵਾੜੇ ਬਹਿ ਕੇ ਭਗਤ ਜੀ ਸ਼ਬਦ ਉਚਾਰਦੇ ਸਨ ਤੇ ਆਪੇ ਭਗਤ ਜੀ ਨੇ ਕਿਹਾ, ਜਿਉਂ ਜਿਉਂ ਨਾਮਾ ਹਰਗੁਣ ਉੱਚ।

ਇੱਥੇ ਆ ਕੇ ਭਗਤ ਜੀ ਕਹਿੰਦੇ ਹਨ ਕਿਧਰੇ ਕੰਧ ਨਹੀਂ ਹਿਲਦੀ ਤੇ ਜੇ ਗੁਰੂ ਦਿਆਲ ਹੋ ਜਾਵੇ ਤੇ ਪੂਰਾ ਮੰਦਿਰ ਹੀ ਦੇਹਰਾ ਹੀ ਉਹ ਫੇਰ ਦਿੰਦਾ। ਮੰਦਿਰ ਦੇ ਪਿਛਵਾੜੇ ਬਹਿ ਕੇ ਭਗਤ ਜੀ ਨੇ ਅਰਦਾਸ ਕੀਤੀ, ਇਹ ਸ਼ਬਦ ਉਚਾਰੇ ਜਿਹੜਾ ਸ਼ਬਦ ਭਾਈ ਹਰਬੰਸ ਸਿੰਘ ਜੀ ਹੁਣੇ ਆਪ ਜੀ ਨੂੰ ਸੁਣਾ ਰਹੇ ਸਨ। ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਇੱਕ ਦਰਦ ਇੱਕ ਭਰੋਸਾ ਇੱਕ ਪਿਆਰ, ਐ ਮੇਰੇ ਰਮਈਆ ਐ ਮੇਰੇ ਮਾਲਕ, ਇਹਨਾਂ ਪੰਡਤਾਂ ਨੇ ਮੈਨੂੰ ਵਿਸਾਰ ਦਿੱਤਾ ਪਰ ਤੂੰ ਤੇ ਮੈਨੂੰ ਨਾ ਵਿਸਾਰ, ਜੇ ਤੂੰ ਮੈਨੂੰ ਭੁਲਾ ਦੇਗਾ ਤੇ ਮੇਰੀ ਹੋਰ ਕਿਹੜੀ ਥਾਂ ਹੈ, ਐਸੀ ਅਰਦਾਸ ਕੀਤੀ। ਤਾਂ ਫਿਰ ਕੀ ਹੋਇਆ, ਉਹ ਪੱਥਰ ਦਾ ਬਣਿਆ ਹੋਇਆ ਮੰਦਰ ਘੁੰਮਣ ਲੱਗ ਪਿਆ। ਭਗਤ ਨਾਮਦੇਵ ਵੱਲ ਮੰਦਰ ਦਾ ਮੂੰਹ ਹੋ ਗਿਆ ਤੇ ਹੰਕਾਰੀ ਪੰਡਤਾਂ ਵੱਲ ਪਿੱਠ ਹੋ ਗਈ। ਉਸ ਗੱਲ ਨੂੰ ਭਗਤ ਜੀ ਇਸ ਸ਼ਬਦ ਵਿੱਚ ਬਿਆਨ ਕਰਦੇ ਨੇ ਕਿ ਇਹ ਦੁਨੀਆਂ ਦੇ ਲੋਕੋ, ਇਹ ਦੇਖੋ ਮੇਰਾ ਗੁਰੂ ਮੇਰੇ ਤੇ

0: ਸਿਪਾਹੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਸ਼ਹਿਨਸ਼ਾਹ ਬਾਜਾਂ ਵਾਲੀ ਸਰਕਾਰ ਸ਼ੇਰਾਂ ਦੀ ਕੌਮ ਦੀ ਨੀਂਹ ਰੱਖ ਰਹੇ ਨੇ ਖਾਲਸਾ ਪੰਥ ਦੀ ਨੀਂਹ ਤੇ ਮੁੱਖੋਂ ਵਾਕ ਫਰਮਾਇਆ ਜਿੰਨੀ ਦੇਰ ਦੁਨੀਆ ਕਾਇਮ ਰਹੇਗੀ ਇਹ ਕੌਮ ਸ਼ੇਰਾਂ ਦੀ ਕੌਮ ਸਦਾਏਗੀ ਸਿੰਘ ਸਦਾ ਚੜ੍ਹਦੀ ਕਲਾ ਚ ਰਹਿਣਗੇ ਗੁਰੂ ਸਾਹਿਬ ਨੇ ਕੌਮਾਂ ਮਜ਼ਹਬਾਂ ਦਾ ਵਿਤਕਰਾ ਖਤਮ ਕੀਤਾ ਤੇ ਕਿਹਾ ਖਾਲਸਾ ਮੇਰਾ ਰੂਪ ਹੋਵੇਗਾ
1: ਵੇਦਾਂ ਵਿੱਚ ਕਹਾਣੀਆਂ

0: ਸਭ ਸਾਧ ਸੰਗਤ ਪਿਆਰ ਨਾਲ ਆਖੋ
1: ਸਤਨਾਮ ਸ੍ਰੀ ਵਾਹਿਗੁਰੂ,
0: ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਾਣੀ ਦੇ ਅਰਥ ਕੀਤੇ ਨੇ। ਔਰ ਕਿਸ ਭਾਵ ਵਿੱਚ ਬੇਨਤੀ ਕੀਤੀ ਹੈ, ਭਾਈ ਸਾਹਿਬ ਨੇ ਸਿੱਖੀ ਕਮਾਈ ਕੁਰਬਾਨੀ ਦੇ ਰਹੱਸ ਨੂੰ ਮਨ ਚ ਵਸਾਇਆ ਤੇ ਬਾਣੀ ਦਾ ਅਰਥ ਹੀ ਕੀਤਾ ਹੈ ਆਪਣੀ ਬਾਣੀ ਚ। ਤੋ ਸੁਣਨਾ ਨਾਥ, ਇਹ ਸਤਿਗੁਰੂ ਤੇਰੇ ਵਰਗਾ ਨਾਥ ਕੋਈ ਨਹੀਂ ਤੇ ਮੇਰੇ ਵਰਗਾ ਅਨਾਥ ਕੋਈ। ਤੋ ਸੁਣ ਅਨਾਥ, ਅਨਾਥ ਨਾ ਮੋਸਰ, ਤੋ ਸੁਣ ਨਾ ਦਾਨੀ ਨਾ ਮੋਸੋ ਭਿਖਾਰੀ, ਤੇਰੇ ਵਰਗਾ ਦਾਤਾ ਕੋਈ ਨਹੀਂ ਤੇ ਮੇਰੇ ਵਰਗਾ ਭਿਖਾਰੀ। ਹੇ ਸਤਿਗੁਰੂ ਤੂੰ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ, ਤੇਰੇ ਵਰਗਾ ਦਾਤਾ ਕੋਈ ਨਹੀਂ ਸੀ ਮੇਰੇ ਵਰਗਾ ਭਿਖਾਰੀ। ਤੋ ਸੁਣ ਅਨਾਥ, ਅਨਾਥ ਨਾ ਮੋਸਰ, ਤੋ ਸੁਣ ਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੇਰੇ ਵਰਗਾ ਦੀਨ ਆਜ ਗਰੀਬ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਸਿੱਧੀ ਗੱਲ ਕੀਤੀ ਗੁਰੂ ਨਾਲ, ਕਿਸੇ ਵਿਚੋਲੇ ਦੀ ਲੋੜ ਨਹੀਂ ਹੈ, ਮਤ ਕੋਈ ਸਮਝੇ ਵੀ ਇੱਥੇ ਸਾਨੂੰ ਕੋਈ ਵਿਚੋਲਾ ਚਾਹੀਦਾ, ਨਹੀਂ ਚਾਹੀਦਾ। ਜਦੋਂ ਮਾਂ ਨੇ ਮਾਂ ਨਾਲ ਧੀ ਨੇ ਗੱਲ ਕਰਨੀ ਹੈ ਵਿਚੋਲੇ ਦੀ ਲੋੜ ਹੈ, ਬੱਚੇ ਨੇ ਪਿਓ ਨਾਲ ਗੱਲ ਕਰਨੀ ਹੈ ਵਿਚੋਲੇ ਦੀ ਲੋੜ ਹੈ, ਗੁਰੂ ਸਾਡੀ ਮਾਂ ਹੈ, ਗੁਰੂ ਪਿਓ ਹੈ, ਕਿਸੇ ਵਿਚੋਲੇ ਦੀ ਲੋੜ ਜੀ ਸਿੱਧੀ ਗੁਰੂ ਨਾਲ ਗੱਲ ਕਰੋ। ਬਹੁਤੇ ਤਰੀਕੇ ਵੀ ਪੁੱਛਣ ਦੀ ਲੋੜ ਨਹੀਂ, ਸਭ ਆਖੋ ਸਤਨਾਮ। ਕਿਸ ਤਰੀਕੇ ਦਾ ਮਾਂ ਨਾਲ ਗੱਲ ਕਰੀਦੀ ਹੈ, ਕਦੇ ਕਿਸੇ ਨੇ ਪੁੱਛਿਆ, ਕਿਸੇ ਧੀ ਨੇ ਪੁੱਛਿਆ ਕਿਸੇ ਨੂੰ ਵੀ ਮਾਂ ਨਾਲ ਗੱਲ ਕਰਨੀ ਮੈਂ ਕਿੱਦਾਂ ਕਰਾਂ, ਕਦੇ ਕਿਸੇ ਪੁੱਤ ਨੇ ਪੁੱਛਿਆ ਵੀ ਮੈਂ ਬਾਪੂ ਨਾਲ ਗੱਲ ਕਰਨੀ ਤੇ ਮੈਂ ਕਿੱਦਾਂ ਕਰਾਂ, ਤਰੀਕਾ ਪੁੱਛਿਆ ਨਹੀਂ। ਭਰੋਸਾ ਕਿ ਮੇਰੀ ਮਾਂ ਹੈ, ਮੇਰੀ ਮਾਂ ਹੈ, ਮੇਰਾ ਪਿਤਾ ਹੈ, ਇੱਦਾਂ ਹੀ ਭਰੋਸਾ ਕਰੋ। ਗੁਰੂ ਮੇਰਾ ਸਭ ਆਖੋ ਸਤਨਾਮ, ਇਹੋ ਹੀ ਗੱਲ ਹੈ। ਜਿੱਥੇ ਆਪਣਾ ਧਨ, ਮੇਰੀ ਮਾਂ, ਮੇਰਾ ਭਰਾ, ਤੁਹਾਡਾ ਬਰੋਜ ਪੜ੍ਹਦੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸੰਬੰਧਿਤ ਹੈ। ਤਾਂ ਪਾਉ ਕਿਹਾ ਕਾੜਾ ਜੀ, ਜਿਦਾ ਤੂੰ ਰਾਖਾ ਹੋਵੇ ਉਹਨੂੰ ਰਾਖਾ ਲੈ। ਗੁਰੂ ਨੂੰ ਆਪਣਾ ਜਾਣ ਕੇ ਐਸਾ ਭਜਨ ਵੀ ਆਉਂਦਾ ਹੈ, ਕਹੋ ਬੇਨਤੀ ਆਪਣੇ ਸਤਿਗੁਰ ਪਾਹੇ, ਬੇਨਤੀ ਕਰੋ ਗੁਰੂ ਅੱਗੇ, ਗੁਰੂ ਨੂੰ ਆਪਣਾ ਜਾਣ ਕੇ, ਉਪਰਾ ਨਹੀਂ, ਗੁਰੂ ਨੂੰ ਆਪਣਾ ਜਾਣ ਕੇ ਬੇਨਤੀ ਕਰੋ, ਕਹੋ ਬੇਨਤੀ ਆਪਣੇ ਸਤਿਗੁਰ ਪਾਹੇ, ਆਪਣਾ ਜਾਣ ਕੇ ਬੇਨਤੀ ਕਰੋ। ਸਾਖੀ ਬੜੀ ਪ੍ਰਸਿੱਧ ਹੈ, ਬਹੁਤ ਵਾਰ ਪੜ੍ਹਨ ਸੁਣਨ ਵਿੱਚ ਆਉਂਦੀ ਹੈ, ਕੁਛ ਕਰ ਹੱਸ ਹੈ। ਪਸ਼ੌਰ ਤੋਂ ਆਈ ਸੰਗਤ ਗੁਰਮੁਖ ਪਰਿਵਾਰ, ਇੱਕ ਛੋਟਾ ਜਿਹਾ ਬੱਚਾ, ਉਹਦੀ ਦੋਹਰੀ ਦਸਤਾਰ ਸਜਾਈ ਹੋਈ, ਦੋਹਰੀ ਜੋ ਮਾਂ ਆਪਣੇ ਬੱਚੇ ਨੂੰ ਗੋਲ ਚ ਬਿਠਾੜ ਕੇ ਜਪੁਜੀ ਸਾਹਿਬ ਦਾ ਪਾਠ ਸੁਣਾਵੇ ਨਾ, ਗੋਲ ਚ ਲੈ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੱਚੇ ਨੂੰ ਸੁਣਾਵੇ ਨਾ, ਉਹ ਬੱਚਾ ਡੋਲੂਗਾ ਨਹੀਂ, ਸਭ ਆਖੋ ਸਕਦਾ। ਬੱਚਿਆਂ ਦਾ ਕੋਈ ਕਸੂਰ ਨਹੀਂ, ਮਤ ਕੋਈ ਸਮਝੇ ਸਾਡੇ ਬੱਚੇ ਵਿਗੜ ਗਏ, ਸਾਡੇ ਬੱਚੇ ਵਿਗੜ ਗਏ, ਸਾਰੇ ਵਿਗੜ ਗਏ ਜੀ, ਵਿਗਾੜਨ ਵਾਲੇ ਅਸੀਂ ਹਾਂ, ਅਸੀਂ ਧਿਆਨ ਨਹੀਂ ਦੇ। ਜੰਮਦੇ ਬੱਚੇ ਨੂੰ ਗੋਦ ਚ ਲੈ ਕੇ, ਪੁਰਾਣੀਆਂ ਮਾਤਾਵਾਂ ਕਰਦੀਆਂ ਹੁੰਦੀਆਂ ਸੀ, ਸਭ ਆਪੋ ਨਾਲੇ ਚੱਕੀ ਪੀੜੀ ਨਾਲੇ ਸੁੱਖ ਨਹੀਂ ਪਾਉਣਾ ਤੇ ਗੋਦ ਚ ਬੱਚਾ ਹੋਣਾ, ਉੱਥੇ ਚੱਕੀ ਨਹੀਂ ਰਹੀ, ਬੱਚਾ ਗੋਦ ਚ ਹੈ, ਮਾਂ ਚਰਖਾ ਕਰਦੀ ਹੈ, ਪਾਠ ਕਰ ਰਹੀ। ਬਲਕਿ ਪਿਤਾ ਜੀ ਪਾਸੋਂ ਐਸਾ ਬਚਨ ਵੀ ਸੁਣਿਆ, ਇਤਿਹਾਸ ਵੀ ਜ਼ਿਕਰ ਆਉਂਦਾ, ਜਦੋਂ ਬੀਬੀ ਲੰਗਰ ਤਿਆਰ ਕਰਦੀ ਹੈ ਨਾ, ਉਦੋਂ ਜਪੁਜੀ ਸਾਹਿਬ ਦਾ ਪਾਠ ਕਰਦੀ, ਮੂਲ ਮੰਤਰ ਦਾ ਪਾਠ ਕਰਦੀ। ਜਿਹੜਾ ਲੰਗਰ ਪਾਠ ਕਰਦਿਆਂ ਤਿਆਰ ਕੀਤਾ ਜਾਵੇ ਉਹ ਅੰਮ੍ਰਿਤ ਬਣ ਜਾਂਦਾ, ਜਿਹੜਾ ਖਾਊਗਾ ਉਹਦੇ ਵੀ ਅਸਰ ਹੋਊਗਾ। ਤੇ ਜੇ ਫਿਲਮੀ ਗਾਣੇ ਲਾਏ ਹੋਏ ਕੀ ਕੋਈ ਅਦਰ ਟੈਲੀਵਿਜ਼ਨ ਵੇਖਿਆ ਜਾ ਰਿਹਾ, ਨਾਲੇ ਪ੍ਰਸ਼ਾਦ ਤਿਆਰ ਹੋਇਆ, ਉਹੀ ਅਸਰ ਹੋਣਾ। ਬੱਚਿਆਂ ਨੇ ਜੋ ਮਰਜ਼ੀ ਬਣਾ ਲਓ, ਚਾਹੇ ਭਗਤ ਬਣਾ ਲਓ, ਦਾਦਾ ਬਣਾ ਲਓ, ਐਵੇਂ ਤਾਂ ਨਹੀਂ ਕਿਹਾ ਜਨਨੀ ਜਨੇ ਤਾਂ ਭਗਤ ਹੀ ਜਾਣ, ਕਹਿ ਦਾਤਾ ਕਹਿ ਸੂਰ, ਤੇ ਜੇ ਨਹੀਂ ਤਾਂ ਜਨਨੀ ਬਾਜ ਲਓ ਨਾ ਹੀ ਪਿਆ। ਬੱਚੇ ਵੱਲ ਜਿਸ ਮਾਂ ਬਾਪ ਨੇ ਪੂਰਾ ਧਿਆਨ ਨਹੀਂ ਦਿੱਤਾ, ਉਹ ਆਪਣੇ ਫਰਜ਼ ਤੋਂ ਗਾਫਲ ਗਏ। ਸਭ ਆਖੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ, ਅੱਜ ਤੋਂ ਸ਼ੁਰੂ ਕਰ ਦਿਓ, ਜੇ ਕਰਦੇ ਨੇ ਤਾਂ ਪਾ ਲਓ। ਅੰਮ੍ਰਿਤ ਵੇਲੇ ਉੱਠ ਕੇ ਜਿੰਨਾ ਟਾਈਮ ਹੈ, ਡਿਊਟੀਆਂ ਬਹੁਤ ਸਖਤ ਨੇ ਇੱਧਰ ਅਮਰੀਕਾ ਵਿੱਚ, ਬਹੁਤ ਸਖਤ ਡਿਊਟੀਆਂ ਨੇ, ਸਮੇਂ ਸਿਰ ਜਾਣਾ ਪੈਂਦਾ। ਜਿੰਨਾ ਟਾਈਮ ਮਿਲਿਆ, ਜਦੋਂ ਮਿਲੇ, ਸਵੇਰ ਵੇਲੇ ਮਿਲਦਾ, ਸ਼ਾਮ ਨੂੰ ਮਿਲਦਾ, ਜਦੋਂ ਵੀ ਮਿਲੇ, ਬੱਚੇ ਨੂੰ ਗੋਦ ਚ ਲੈ ਕੇ ਸਿਮਰਨ ਕਰੋ, ਜਪ ਜੀ ਸਾਹਿਬ ਦਾ ਪਾਠ ਸੁਣੋ, ਅਸਰ ਕੰਨਾਂ ਚ ਪੋ, ਉਹ ਗੱਲ ਹਿਰਦੇ ਜਾਊਗੀ। ਇੱਕ ਪਾਰਸ ਪੱਥਰ ਹੈ, ਉਹਨੂੰ ਲੋਹਾ ਛੁਆ ਦਿਓ ਤਾਂ ਸੋਨਾ ਬਣ ਜਾਂਦਾ, ਤੇ ਜੇ ਨਾਮ ਹਿਰਦੇ ਵਿੱਚ ਵਸ ਜਾਵੇ ਤੇ ਫਿਰ ਭਾਈ ਮਨੀ ਸਿੰਘ ਹੀ ਬਣੂਗਾ, ਸਭ ਆਖੋ ਸਤਨਾਮ, ਫਿਰ ਭਾਈ ਤਾਰੂ ਸਿੰਘ ਹੀ ਬਣੂਗਾ, ਹਿਰਦੇ ਚ ਵਸ ਗਿਆ। ਹੁਣ ਇਹ ਬੱਚਾ ਛੋਟਾ ਜਿਹਾ, ਘਰ ਚ ਵਾਤਾਵਰਣ ਐਸਾ ਸੀ, ਦੋਹਰੀ ਪੱਕ ਬਣੀ ਹੋਈ, ਛੋਟਾ ਜਿਹਾ ਬੱਚਾ 6-7 ਸਾਲ ਦਾ, ਪਿਸ਼ੌਰ ਤੋਂ ਆਈ ਸੰਗਤ ਅਨੰਦਪੁਰ ਸਾਹਿਬ ਨਮਸਕਾਰ ਕੀਤੀ, ਬੜਾ ਖੂਬਸੂਰਤ ਬੱਚਾ, ਤੇ ਮਹਾਰਾਜ ਮੌਜ ਵਿੱਚ ਹੀ ਪੁੱਛਣ ਲੱਗੇ, ਉਹ ਕਾਕਾ ਤੇਰਾ ਨਾਮ ਕੀ ਆ? ਕਹਿੰਦਾ ਜੀ ਜੋਗਾ, ਜੋਗਾ। ਤੇ ਮਹਾਰਾਜ ਆਪਣੀ ਮੌਜ ਵਿੱਚ ਹੀ ਬਰਾਸ ਵਿੱਚ ਸਨ, ਕਹਿਣ ਲੱਗੇ ਇਹ ਕਿਹਦੇ ਜੋਗਾ, ਕਿਹਦੇ ਜੋਗਾ? ਤੇ ਪੂਰਬਲਾ ਕਰਮ ਪ੍ਰਗਟਿਆ, ਪੂਰਬਲਾ ਕਰਮ ਪ੍ਰਗਟਿਆ। ਕਈ ਵਾਰ ਬੱਚੇ ਤੁਸੀਂ ਧਿਆਨ ਨਾਲ ਵੇਖਿਓ, ਛੋਟੇ ਬੱਚੇ ਐਸੀ ਗੱਲ ਚੱਲ ਜਾਂਦੇ ਨੇ, ਸਿਆਣਾ ਸੋਚੀ ਪੈਂਦਾ ਗੱਲ ਚ ਕੀ ਕੀਤੀ, 4-5 ਸਾਲ ਦੇ, 3-4 ਸਾਲ ਬੱਚੇ ਦੇ, ਕਈ ਐਸੇ ਬੱਚੇ ਨੇ ਐਸੀ ਗੱਲ ਕਰਦੇ ਨੇ, ਸਿਆਣਾ ਸੋਚੀ ਪੈਂਦੀ ਗੱਲ ਕੀ ਕੀਤੀ, ਟਿਕਾਣੇ ਦੀ ਗੱਲ। ਤੁਸੀਂ ਮਹਾਰਾਜ ਕਹਿਣਗੇ ਕਿਹਦੇ ਯੋਗਾ? ਪਹਿਲੇ ਪੁੱਛਿਆ ਤੇਰਾ ਨਾਮ ਕੀ ਹੈ? ਯੋਗਾ. ਤੇ ਸਾਰੇ ਨੂੰ ਕਹਿਣ ਲੱਗੇ ਕਿਹਦੇ ਯੋਗਾ? ਤੇ ਘਰ ਦਾ ਵਾਤਾਵਰਣ ਐਸਾ ਸੀ ਜਿਹਨਾਂ ਨੇ ਰੋਮ ਰੋਮ ਚ ਗਲਤ ਸਾਈ ਹੋਈ ਸੀ ਵੀ ਸਤਿਗੁਰ ਸਮਰੱਥ ਹੈ, ਸਤਿਗੁਰ ਸਤਿਗੁਰ ਮੇਰਾ ਹੈ, ਮੇਰਾ ਸਤਿਗੁਰ ਗੁਰਪੂਰਾ, ਮੇਰਾ ਗੁਰਪੂਰ, ਮੇਰਾ ਗੁਰ ਗੁਰਪੂਰਾ, ਮੇਰਾ ਗੁਰਪੂਰ, ਮੇਰਾ ਗੁਰਪੂਰ ਹੈ. ਜੋ ਸਤਿਗੁਰ ਪੁੱਛਿਆ ਕਿਹਦੇ ਯੋਗਾ? ਕਹਿਣ ਲੱਗਾ ਜੀ ਗੁਰੂ ਯੋਗ. ਇਹ ਸਤਿਗੁਰਾਂ ਨੇ ਛੋਟੇ ਜਿਹੇ ਬੱਚੇ ਨੂੰ ਪਕੜ ਕੇ ਛਾਤੀ ਨਾਲ ਲਾ ਲਿਆ, ਗੋਦ ਚ ਬਿਠਾ ਲਿਆ, ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਅੱਛਾ ਕਾਕਾ, ਜੇ ਤੂੰ ਗੁਰੂ ਯੋਗਾ ਤੇ ਗੁਰੂ ਫਿਰ ਤੇਰੇ ਯੋਗਾ, ਜੇ ਤੂੰ ਗੁਰੂ ਯੋਗਾ ਤੇ ਗੁਰੂ ਤੇਰੇ ਯੋਗਾ. ਜਦੋਂ ਅਸੀਂ ਗੁਰੂ ਨੂੰ ਆਪਣਾ ਜਾਣ ਕੇ ਗੱਲ ਕਰਾਂਗੇ ਨਾ, ਤਾਂ ਅਸੀਂ ਗੁਰੂ ਦੇ ਆਪਣੇ ਬਣ ਜਾਵਾਂਗੇ. ਸਭ ਸਤਨਾਮ. ਜਦੋਂ ਗੁਰੂ ਨੂੰ ਆਪਣਾ ਜਾਣ ਕੇ ਗੱਲ ਕਰਾਂਗੇ ਨਾ, ਕਹੋ ਬੇਨਤੀ ਆਪਣੇ ਸਤਿਗੁਰ ਪਾਹੇ, ਫਿਰ ਕਾਜ ਤੁਮਾਰੇ ਦੇ ਨਿਭਾਹੇ. ਉਹ ਗੁਰੂ ਆਪ ਹੀ ਸਹਾਇਤਾ ਬਖਸ਼ਦਾ, ਆਪ ਹੀ ਕਾਰਜਾਂ ਸਹਾਇਤਾ ਬਖਸ਼ਦਾ. ਜੇ ਕਿਸੇ ਕੰਗਣਾ ਭਾਈ ਸਾਹਿਬ ਬੇਨਤੀ ਕਰਦੇ ਨੇ, ਤੂੰ ਸੋ ਨਾ ਨਾਥ ਅਨਾਥ ਨਾ ਮੋਸਰ, ਤੂੰ ਸੋ ਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਿਆਲ ਨਾ ਤੋਸਰ. ਮੇਰੇ ਵਰਗਾ ਦੀਨ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ. ਮੋਸੋ ਅਗਿਆਨੀ ਨਾ ਤੋਸੋ ਵਿਚਾਰੀ, ਮੇਰੇ ਵਰਗਾ ਅਗਿਆਨੀ ਕੋਈ ਨਹੀਂ ਤੇ ਤੇਰੇ ਵਰਗਾ ਗਿਆਨ ਬਖਸ਼ਣ ਵਾਲਾ ਕੋਈ ਨਹੀਂ. ਵੀ ਮੋਸੋ ਨਾ ਪਤਿਤ ਨਾ ਪਾਵਨ ਤੋਸਰ, ਹੇ ਸਤਿਗੁਰੂ ਮੇਰੇ ਵਰਗਾ ਪਾਪੀ ਕੋਈ ਨਹੀਂ ਤੇ ਤੇਰੇ ਵਰਗਾ ਬਖਸ਼ਣ ਵਾਲਾ ਕੋਈ ਨਹੀਂ, ਪਤ ਪਾਵਨ ਕੋਈ ਨਹੀਂ ਤੇਰੇ. ਜਿਵੇਂ ਮਾਂ ਆਪਣੇ ਬੱਚੇ ਦੇ ਉਗਣ ਨਹੀਂ ਜੇ ਵੇਖਦੀ, ਨਹੀਂ ਵੇਖਦੀ, ਕਹਿੰਦਾ ਨਾ ਝਾੜ ਪੁੱਟਦੀ, ਤੇਰਾ ਸੁਭਾਅ ਵੀ ਇੱਦਾਂ ਹੀ ਹੈ. ਮੋਸੋ ਨਾ ਪਤਤ ਨਾ ਪਾਵਨ ਤੋਸਰ, ਮੇਰੇ ਵਰਗਾ ਪਾਪੀ ਕੋਈ ਨਹੀਂ ਤੇ ਤੇਰੇ ਵਰਗਾ ਪਤਤ ਪਾਵਨ ਕੋਈ ਨਹੀਂ. ਮੋਸੋ ਵਿਕਾਰੀ ਨਾ ਤੋਸੋ ਉਪਕਾਰੀ, ਮੇਰੇ ਵਰਗਾ ਵਿਕਾਰੀ ਕੋਈ ਨਹੀਂ ਤੇ ਤੇਰੇ ਵਰਗਾ ਉਪਕਾਰੀ ਕੋਈ ਨਹੀਂ. ਮੋਰੇ ਹੈ ਉਗਣ ਤੂੰ ਗੁਣ ਸਾਗਰ, ਮੇਰੇ ਔਗਣ ਬਹੁਤ ਨੇ ਤੇ ਤੂੰ ਗੁਣਾਂ ਦਾ ਸਮੁੰਦਰ. ਮੇਰੇ ਔਗਣ ਬਹੁਤ ਨੇ, ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹੋਵਾਂ. ਮੋਰੇ ਹੈ ਔਗਣ ਤੂੰ ਗੁਣ ਸਾਗਰ, ਜਾ ਤਰ ਸਾਤਲ ਓਠ ਤੁਹਾਰੀ. ਔਗਣਾਂ ਦੇ ਬੋਝ ਕਰਕੇ ਅਸੀਂ ਗਰਕ ਹੋ ਰਹੇ, ਪਰ ਓਠ ਤੇਰੀ ਹੈ, ਭਰੋਸਾ ਵੀ ਤੂੰ ਸਾਨੂੰ ਰੱਖਣਾ ਹੈ ਸਭ ਆਖੋ. ਪਰ ਪਹਿਲੇ ਸ਼ਬਦ ਪੜ੍ਹਿਆ, ਕਿਰਪਾ ਕਰੋ.

ਰਾਸ ਜ਼ਿਕਰ ਕਰ ਰਿਹਾ ਸੀ। ਰਹਿਤਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਾਪਤ ਕੀਤੀ ਹੋਈ ਸਿੱਖਿਆ

ਧਰਜੀ ਦੇ ਸੋਜੀ ਬਖਸ਼ੀ ਉਹਨੂੰ ਰਹਿਤ ਨਾਮੇ ਵਿੱਚ ਦਰਜ ਕੀਤਾ ਹੈ। ਕੁਝ ਆਪ ਜੀ ਨੇ ਵਿਚਾਰਾਂ ਸੁਣੀਆਂ ਨੇ, ਕੁਝ ਹੋਰ ਸੁਣਿਓ ਤੇ ਨਾਲ ਨਾਲ ਮਨ ਨੂੰ ਤੋਲਿਓ ਭਾਈ। ਜੋ ਕਲਗੀਧਰ ਜੀ ਨੇ ਰਹਿਤ ਨਾਮੇ ਵਿੱਚ ਸੋਜੀ ਪਾਈ ਹੈ, ਕਿੱਥੇ ਅਸੀਂ ਅੰਧੂਰੇ ਹਾਂ ਕਿੱਥੇ ਪੂਰੇ ਹਾਂ, ਤੇ ਜਿੱਥੇ ਅੰਧੂਰੇ ਹਾਂ ਤੇ ਭਾਈ ਪੂਰੇ ਹੋਣਾ ਹੈ। ਗੁਰਮੁਖੋ ਜੀਵਨ ਬਣਾਉਣਾ ਹੈ। ਆ ਗੌਰ ਕਰਿਓ ਜੀ ਰਹਿਤ ਨਾਮੇ ਦੀਆਂ ਪੰਕਤੀਆਂ।

ਇਹ ਬੜੀ ਪੱਕੀ ਗੱਲ ਜੇ। ਅੰਮ੍ਰਿਤ ਵੇਲੇ ਘੰਟਾ ਦੋ ਘੰਟੇ ਸੰਗਤ ਕਰੋਗੇ, ਬਾਬਾ ਜੀ ਆਖਦੇ ਸੀ, ਬੜੀਆਂ ਬਖਸ਼ੀਸ਼ਾਂ ਮਿਲਦੀਆਂ ਨੇ। ਤੇ ਭਾਵੇਂ ਹੋਰ ਕੁਝ ਵੀ ਨਾ ਮਿਲੇ, ਆਖਦੇ ਸਨ ਇੱਕ ਵੱਡੀ ਚੀਜ਼ ਮਿਲਦੀ ਏ, ਅੰਮ੍ਰਿਤ ਵੇਲੇ ਘੰਟਾ ਦੋ ਘੰਟੇ ਸਤਸੰਗ ਕਰੀਏ ਤੇ ਰਾਤ ਦੇ ਕੀਤੇ ਪਾਪ ਧੋਤੇ ਜਾਂਦੇ। ਤੇ ਜਦੋਂ ਸ਼ਾਮਾਂ ਨੂੰ ਘੰਟਾ ਅੱਧਾ ਘੰਟਾ ਕੁਝ ਸਮਾਂ ਸਤਸੰਗ ਕਰੀਏ ਤੇ

ਸੰਤਾਂ ਮਹਾਂਪੁਰਸ਼ਾਂ ਦੀ ਨਿੰਦਿਆ ਕਰਦੇ ਨੇ, ਨਾਮ ਜਪਣ ਵਾਲਿਆਂ ਦੀ ਨਿੰਦਾ ਕਰਦੇ ਨੇ। ਐਸਾ ਵੀ ਹੈ, ਇੱਕ ਗੁਰਦੁਆਰੇ ਦਾ ਪ੍ਰਧਾਨ ਦੂਜੇ ਪ੍ਰਧਾਨ ਗੁਰਦੁਆਰੇ ਦੇ ਨੂੰ ਵੇਖ ਕੇ ਰਾਜ਼ੀ ਨਹੀਂ। ਕਈ ਜਗ੍ਹਾ ਐਸਾ ਵੀ ਹੈ, ਕੋਈ ਸਿੱਖ ਚੜ੍ਹਦੀ ਕਲਾ 'ਚ ਜਾ ਰਿਹਾ ਤੇ ਕੋਈ ਪਹਿਲੇ ਚੜ੍ਹਦੀ ਕਲਾ 'ਚ ਗਿਆ, ਉਹਨੂੰ ਵੇਖ ਕੇ ਰਾਜ਼ੀ ਨਹੀਂ। ਧੰਨ ਗੁਰੂ ਪਾਤਸ਼ਾਹ ਨੇ ਰਹਿਤਨਾਮੇ ਵਿੱਚ ਬੜੀ ਸੋਝੀ ਬਖਸ਼ੀ ਕਮਾਲ ਦੀ, ਨਾ ਸੰਤ ਦੀ ਨਾ ਸਿੱਖ ਦੀ ਕਿਸੇ ਦੀ ਨਿੰਦਿਆ ਕਰਨੀ ਕੀ, ਬੁਰਾ ਕਰਨਾ ਕੀ, ਬੁਰਾ ਸੋਚਣਾ ਵੀ ਨਹੀਂ। ਮਾਈ ਡੋਲਣੀ ਆਪਣੀ,

ਨਿਤ ਸੋਈ। ਇਹ ਬੜੀ ਵੱਡੀ ਗੱਲ ਜੀ। ਕਹਿੰਦੇ ਆਪਣੇ ਦੇ ਇੱਕ ਬੈਨ ਲਾ, ਭਾਵੇਂ ਇੱਕ ਦਿਨ ਦਾ ਰੋਜ਼ ਇੱਕ ਸ਼ਬਦ ਯਾਦ ਕਰਨਾ ਜਵਾਨੀ, ਭਾਵੇਂ ਹਫ਼ਤੇ ਚ ਇੱਕ ਸ਼ਬਦ ਕਰਨਾ ਜਵਾਨੀ ਕੰਟ। ਕਹਿੰਦੇ ਦਸਮ ਗ੍ਰੰਥ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਭਾਵੇਂ ਹਫ਼ਤੇ ਚ, ਦੋ ਦਿਨ ਚ, ਚਾਰ ਦਿਨ ਚ ਇੱਕ ਅੱਧਾ ਸ਼ਬਦ ਜਵਾਨੀ ਕੰਠ ਕਰਿਆ ਕਰੇ। ਆਖੋ ਸਤਨਾਮ। ਇੱਥੇ ਆ ਕੇ ਮੈਨੂੰ ਮਹਾਂਪੁਰਸ਼ਾਂ ਦਾ ਬਚਨ ਯਾਦ ਆ ਜਾਂਦਾ, ਆਖਦੇ ਸਨ ਪੈਸਾ ਗੰਠ ਤੇ ਬਾਣੀ ਕੰਠ। ਜਿਵੇਂ ਪੈਸਾ ਕੋਲ ਹੋਵੇ ਜੋ ਮਰਜ਼ੀ ਲੈ ਲਈਏ ਬਾਜ਼ਾਰ ਵਿੱਚੋਂ, ਕਹਿੰਦੇ ਬਾਣੀ ਵੀ ਕੰਠ ਹੋਵੇ ਤੇ ਭਾਈ ਬੜੀਆਂ ਵੱਡੀਆਂ ਬਖਸ਼ਿਸ਼ਾਂ ਮਿਲਦੀਆਂ ਨੇ। ਕਈ ਕੀਰਤਨੀਆਂ ਨੂੰ ਬੜੀ ਬਾਣੀ ਕੰਠ ਹੁੰਦੀ ਹੈ, ਇੱਕ ਇੱਕ ਪੰਕਤੀ ਨਾਲ ਇੰਨੇ ਪ੍ਰਮਾਣ ਦਿੰਦੇ ਨੇ ਕਿ ਸੁਣਨ ਵਾਲਾ ਸਰੋਤਾ ਸ਼ਬਦ ਦੀ ਸਵਾਰੀ ਕਰਦਾ ਹੈ। ਤੇ ਫਿਰ ਗਾਉਣ ਵਾਲੇ ਦੇ ਵੀ ਪੁੰਨ ਬਣਦੇ ਨੇ, ਸੁਣਨ ਵਾਲੇ ਦੇ ਵੀ ਪੁੰਨ ਬਣਦੇ ਨੇ। ਇਸ ਲਈ ਆਖਿਆ ਇੱਕ ਇਹ ਵੀ ਕੰਮ ਕਰਿਆ ਕਰ।

ਸਿੱਖਾਂ ਨੇ ਪੁੱਛਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ, ਸਤਿਗੁਰੂ ਜੀ ਸਿੱਖੀ ਕਿੰਨੀ ਤਰ੍ਹਾਂ ਦੀ ਹੈ? ਤੇ ਕਲਗੀਧਰ ਜੀ ਨੇ ਆਖਿਆ ਸੀ, ਪਿਆਰਿਓ ਪੰਜ ਤਰ੍ਹਾਂ ਦੀ ਸਿੱਖੀ ਹੈ। ਕਿਹੜੀ ਕਿਹੜੀ ਜੀ? ਧੰਦੇ ਦੀ ਸਿੱਖੀ, ਦੇਖਾ ਦੇਖੀ ਸਿੱਖੀ, ਸੂਝਵਾਨ ਸਿੱਖੀ, ਸਿਦਕ ਦੀ ਸਿੱਖੀ ਤੇ ਪ੍ਰੇਮ ਦੀ ਸਿੱਖੀ। ਆਖੋ ਸਤਨਾਮ। ਇਹ ਪੰਜ ਤਰ੍ਹਾਂ ਦੀ ਸਿੱਖੀ, ਜੇ ਧੰਦੇ ਦੀ ਸਿੱਖੀ ਇਹਨੂੰ ਆਖਦੇ ਨੇ, ਕੀਰਤਨ ਦੀ, ਅਖੰਡ ਪਾਠ ਦੀ, ਮਾਇਆ ਲੈਣੀ, ਇਹ ਵੀ ਪ੍ਰਵਾਨ ਹੈ ਗੁਰੂ ਘਰ ਵਿੱਚ। ਸਿੱਖੀ ਦੇਖਾ ਦੇਖੀ ਸਿੱਖੀ, ਕਿਸੇ ਨੂੰ ਵੇਖ ਕੇ ਜੀਵਨ ਬਦਲਣਾ, ਇਹ ਵੀ ਪ੍ਰਵਾਨ ਹੈ। ਸੂਝਵਾਨ ਸਿੱਖੀ, ਇਹ ਵੀ ਪ੍ਰਵਾਨ ਹੈ। ਦੇਖਾ ਦੇਖੀ ਸਿੱਖੀ, ਇਹ ਵੀ ਪ੍ਰਵਾਨ ਹੈ। ਸਿਦਕ ਦੀ ਸਿੱਖੀ, ਇਹ ਵੀ ਪ੍ਰਵਾਨ ਹੈ। ਤੇ ਕਲਗੀਧਰ ਜੀ ਨੇ ਆਖਿਆ ਸੀ, ਇਹ ਪੰਜੇ ਸਿੱਖੀਆਂ, ਪ੍ਰੇਮ ਦੀ ਸਿੱਖੀ, ਸਿਦਕ ਦੀ, ਸੂਝਵਾਨ, ਦੇਖਾ ਦੇਖੀ, ਧੰਦੇ ਦੀ, ਇਹ ਪੰਜੇ ਪ੍ਰਵਾਨ ਨੇ ਮੇਰੇ ਦਰ ਤੇ। ਆਖੋ ਸਤਨਾਮ। ਤੇ ਨਾਲ ਇੱਕ ਗੱਲ ਆਖੀ ਸੀ, ਭਾਈ ਇਹ ਪੰਜੇ ਤਾਂ ਪ੍ਰਵਾਨ ਨੇ, ਇੱਕ ਸ਼ਰਤ ਹੈ, ਇਹਨਾਂ ਪੰਜਾਂ ਸਿੱਖੀਆਂ ਦੇ ਵਿੱਚ ਪ੍ਰੇਮ ਸ਼ਾਮਲ ਹੋਵੇ। ਇੱਥੇ ਮਹਾਰਾਜ ਨੇ ਧੰਦੇ ਦੀ ਸਿੱਖੀ ਦਾ ਜ਼ਿਕਰ ਕੀਤਾ। ਜੇ ਕੋਈ ਸਿੱਖ ਪੁਜਾਰੀ ਹੈ ਭਾਈ, ਉਹਨੂੰ ਧੰਦੇ ਦੀ ਸਿੱਖੀ ਪ੍ਰਾਪਤ ਹੋਈ ਹੈ, ਤੇ ਕਿਹੋ ਜਿਹੀ ਧੰਦੇ ਦੀ ਸਿੱਖੀ ਕਰੇ ਜੀ? ਸੋਝੀ ਹੈ। ਜੇ ਕੋਈ ਸਿੰਘ

ਰਹੇ। ਸਾਰੇ ਆਖੋ ਸਤਨਾਮ। ਕਹਿੰਦੇ ਹੱਦੋਂ ਵੱਧ ਪੂਜਾ ਨਾ ਲਵੇ, ਹੱਦੋਂ ਵੱਧ ਮਾਇਆ ਨਾ ਲਵੇ। ਇਹ ਬੜੀ ਸੋਝੀ ਦੀ ਗੱਲ ਜੇ ਜੀ, ਗੌਰ ਕਰਿਓ।

ਅਸੀਂ ਕਹਿੰਦੇ ਹਾਂ ਜੀ ਅੱਜ ਗੁਰਪੁਰਬ ਹੈ, ਅੱਜ ਪੂਰਨਮਾਸ਼ੀ ਹੈ, ਅੱਜ ਸੰਗਰਾਂਦ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਚੰਗੇ ਚੰਗੇ ਦਿਨ ਆਉਣ ਤੇ ਤੇਰਾ ਚਿੱਤ ਕਰੇ ਕੁਝ ਕਰਾਂ ਤੇ ਕੀ ਕਰ। ਬੜੀਆਂ ਕੀਮਤੀ ਗੱਲਾਂ ਜੇ ਪੱਲੇ ਬਣੇ ਹੋ, ਗੌਰ ਕਰਿਓ।

ਕਹਿੰਦੇ ਕੋਈ ਦਿਨ ਸੰਗਰਾਂਦ ਏ ਕੋਈ ਹੋਰ ਏ ਗੁਰਪੁਰਬ ਏ ਤਿੰਨ ਮੈਂ ਕੱਛ ਪ੍ਰਸ਼ਾਦ ਬਣਾਵੇ ਕਰ ਕੜਾ ਖਾਲਸੇ ਖੁਆਵੇ ਆਖੋ ਸਤਨਾਮ ਅੱਗੋਂ ਬੜੀ ਪਿਆਰੀ ਗੱਲ ਕਹੀ ਦੀ ਉਹ ਕਹਿ ਕੇ ਮੈਂ ਸਮਾਪਤੀ ਕਰਦਾ ਤੁਸੀਂ ਵੀ ਕਈ ਵਾਰੀ ਘਰਾਂ ਚ ਸੰਗਤ ਆਵੇ ਜਾਂ ਖੰਡ ਪਾਠ ਹੋਵੇ ਪ੍ਰਸ਼ਾਦ ਬਣਾਉਂਦੇ ਹੋ ਤੇ ਮਹਾਰਾਜ ਨੇ ਦੱਸਿਆ ਪ੍ਰਸ਼ਾਦ ਵੀ ਕਿਵੇਂ ਬਣਾਉਣਾ

ਚੀਜ਼ਾਂ ਇੱਕੋ ਜਿਹੀਆਂ, ਖੰਡ ਆਟਾ ਤੇ ਘਿਓ, ਤਿੰਨੇ ਚੀਜ਼ਾਂ ਇੱਕੋ ਜਿਹੀਆਂ। ਇਹਨੂੰ ਤ੍ਰਿਪਾਵਲ ਦੀ ਦੇਹ ਕਹਿੰਦੇ ਨੇ।

ਉਹਨੂੰ ਇਹ ਉਪਦੇਸ਼ ਦਿੱਤਾ ਸੀ, ਵਾਹਿਗੁਰੂ ਨਿਤ ਨਾਮ ਜਪੋ, ਦੇਗ ਤਿਹਾਵਲ ਕੀ ਕਰੀਏ। ਇਹ ਤਿਹਾਵਲ ਦੀ ਦੇਗ ਇਹਨੂੰ ਕਹਿੰਦੇ। ਤਿੰਨੇ ਚੀਜ਼ਾਂ ਇੱਕੋ ਜਿਹੀਆਂ। ਮਹਾਰਾਜ ਨੇ ਕਿਹਾ ਕੜਾਹ ਪ੍ਰਸ਼ਾਦ ਵੀ ਕਿਵੇਂ ਬਣਾਉਣਾ, ਸੁਣ ਲੈ ਭਾਈ।

ਪਿਆਰ ਸਹਿਤ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦਾ ਪਾਵਨ ਪੁਰਬ ਅਸੀਂ ਮਨਾਇਆ। ਅੱਜ ਮੈਂ ਉਚੇਚੇ ਤੌਰ ਤੇ ਇਹ ਯਤਨ ਕੀਤਾ, ਇਹ ਵਿਚਾਰ ਤੁਹਾਡੇ ਸਾਹਮਣੇ ਰੱਖਾਂ ਕਿ ਗੁਰੂ ਸਾਡਾ ਹੈ ਕੌਣ, ਜਿਸ ਦਾ ਅਸੀਂ ਪੁਰਬ ਮਨਾਇਆ ਉਹ ਗੁਰੂ ਹੈ ਕੀ। ਸਿੱਖ ਦਾ ਹਰ ਕਰਮ ਗੁਰਬਾਣੀ ਤੇ ਆਧਾਰਿਤ ਹੈ। ਪੁੱਤਰ ਦਾ ਵਿਆਹ ਆਇਆ ਤੇ ਵਿਆਹ ਬਾਣੀ ਬਗੈਰ ਨਹੀਂ ਹੋ ਸਕਦਾ। ਬੇਸ਼ੱਕ ਇਸ ਨੇ ਸਾਰੇ ਅਡੰਬਰ ਕਰ ਲਏ ਨੇ, ਪਰ ਜਦ ਤੱਕ ਲਾਵਾਂ ਦਾ ਪਾਠ ਨਾ ਹੋਵੇਗਾ, ਆਨੰਦ ਨਾ ਪੜਿਆ ਜਾਏਗਾ, ਵਿਆਹ ਨਹੀਂ ਹੋਣਾ। ਬਾਣੀ ਤੋਂ ਬਗੈਰ ਵਿਆਹ ਨਹੀਂ। ਪੁੱਤਰ ਦੀ ਕੁੜਮਾਈ ਕਰਨੀ ਹੈ, ਬਾਣੀ ਤੋਂ ਬਗੈਰ ਕੁੜਮਾਈ ਵੀ ਨਹੀਂ ਹੋ ਸਕਦੀ। ਜੇਕਰ ਕੋਈ ਪ੍ਰਾਣੀ ਚੜਾਈ ਕਰਕੇ ਹੈ, ਉਸ ਦੀ ਵੀ ਆਖਰ ਜੋ ਰਸਮ ਕਰਦੇ ਹਾਂ ਬਾਣੀ ਤੇ ਹੀ ਆਧਾਰਿਤ ਹੈ। ਸਿੱਖ ਦੇ ਜੀਵਨ ਦੇ ਹਰ ਪਹਿਲੂ ਵਿੱਚ ਬਾਣੀ ਦੀ ਟੇਕ ਹੈ, ਬਾਣੀ ਬਗੈਰ ਚੱਲਿਆ ਨਹੀਂ ਜਾ ਸਕਦਾ। ਇੱਥੇ ਤੱਕ ਕਿ ਗੁਰੂ ਦਾ ਪ੍ਰਕਾਸ਼ ਉਤਸਵ ਹੈ ਤੇ ਉਹ ਵੀ ਬਾਣੀ ਬਗੈਰ ਅਸੀਂ ਨਹੀਂ ਮਨਾ ਸਕਦੇ। ਜੋਤੀ ਜੋਤ ਸਮਾਉਣ ਦਾ ਪੁਰਬ ਹੈ, ਉਹ ਵੀ ਬਾਣੀ ਬਗੈਰ ਨਹੀਂ ਮਨਾ ਸਕਦੇ। ਇਹਦਾ ਮਤਲਬ ਸਪਸ਼ਟ ਹੋਇਆ ਕਿ ਗੁਰੂ ਨੂੰ ਗੁਰੂ ਦੀ ਰਾਹੀਂ ਗਾਣਾ, ਗੁਰਬਾਣੀ ਦੀ ਰਾਹੀਂ ਗਾਣਾ। ਗੁਰਬਾਣੀ ਮਹਾਨ ਹੈ। ਸਾਹਿਬਾਂ ਨੇ ਬਾਣੀ ਦਾ ਜ਼ਿਕਰ ਕਰਦਿਆਂ ਹੋਇਆ ਕਿ ਬਾਣੀ ਜੋ ਤੁਹਾਨੂੰ ਪੜ੍ਹਨ ਵਾਸਤੇ ਕਹਿ ਰਹੇ ਹਾਂ, ਬਾਣੀ ਕੀ ਹੈ? ਇਹ ਬਾਣੀ ਤੁਹਾਨੂੰ ਸੱਚ ਨਾਲ ਜੋੜ ਦੇਵੇਗੀ। ਬਾਣੀ ਗਾਉਣ ਵਾਸਤੇ ਜਿੱਥੇ ਕਿਹਾ, ਨਾਲ ਕਿਹਾ ਸੱਚੀ ਬਾਣੀ ਗਾਉਣ। ਇਸ ਪੰਕਤੀ ਤੋਂ ਇੱਕ ਭੁਲੇਖਾ ਵੀ ਪੈਦਾ ਹੋਇਆ। ਕਈ ਵਾਰ ਚੰਗੇ ਚੰਗੇ ਸਿਆਣੇ ਸੱਜਣ ਵੀ ਉਕਾਈ ਖਾ ਜਾਂਦੇ ਨੇ। ਇੱਕ ਪੁਸਤਕ ਹੱਥ ਵਿੱਚ ਆਈ, ਜਿਸ ਦਾ ਸਿਰਲੇਖ ਇਹ ਸੀ, ਗਾਵੋ ਸੱਚੀ ਬਾਣੀ। ਨਾਲ ਉਹਨਾਂ ਨੇ ਲਿਖਿਆ ਕਿ ਗੁਰੂ ਸਾਹਿਬਾਂ ਤੋਂ ਬਗੈਰ ਜਿੰਨੀਆਂ ਬਾਣੀਆਂ ਨੇ ਸਭ ਕੱਚੀਆਂ ਬਾਣੀਆਂ। ਭਗਤ ਬਾਣੀ ਦੀ ਵੀ ਮੁਖਾਲਫਤ ਕਰ ਦਿੱਤੀ, ਪੱਟਾਂ ਦੀ ਬਾਣੀ ਦੀ ਵੀ। ਹੈਰਾਨੀ ਹੋਈ ਪੜ੍ਹ ਕੇ ਕਿ ਪੰਕਤੀ ਨੂੰ ਉਹ ਸਮਝ ਨਹੀਂ ਸਕੇ। ਜੋ ਸੱਚ ਨਾਲ ਜੋੜ ਜਾਏ ਤੇ ਗੁਰੂ ਨੂੰ ਪ੍ਰਵਾਨ ਹੋਵੇ ਉਹ ਸੱਚੀ ਬਾਣੀ, ਜੋ ਸੱਚ ਨਾਲੋਂ ਤੋੜ ਜਾਏ ਤੇ ਗੁਰੂ ਨੂੰ ਪ੍ਰਵਾਨ ਵੀ ਨਾ ਹੋਵੇ ਉਹ ਕੱਚੀ ਬਾਣੀ। ਭਗਤਾਂ ਦੀ ਬਾਣੀ ਨੂੰ ਗੁਰੂ ਨੇ ਪ੍ਰਵਾਨ ਕੀਤਾ ਹੈ, ਇਸ ਲਈ ਸੱਚੀ ਬਾਣੀ। ਪੱਟਾਂ ਦੀ ਬਾਣੀ ਨੂੰ ਗੁਰੂ ਨੇ ਪ੍ਰਵਾਨ ਕੀਤਾ, ਬੀੜ ਵਿੱਚ ਆਪ ਦਰਜ ਕਰਵਾਇਆ। ਚੰਗੀ ਤਰ੍ਹਾਂ ਵੇਖੋ ਕਦੀ ਧਿਆਨ ਨਾਲ, ਜੋ ਨਿਯਮ ਗੁਰੂਆਂ ਦੀ ਬਾਣੀ ਲਿਖਣ ਦਾ ਉਹ ਨਿਯਮ ਕੰਮ ਕਰ ਰਿਹਾ ਭੱਟਾਂ ਦੀ ਬਾਣੀ ਵਿੱਚ, ਉਹ ਨਿਯਮ ਕੰਮ ਕਰ ਰਿਹਾ ਹੈ ਭਗਤਾਂ ਦੀ ਬਾਣੀ ਵਿੱਚ। ਇਹ ਬਾਣੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪ ਹੀ ਦਰਜ ਕਰਵਾਈ। ਫਿਰ ਭਾਈ ਗੁਰਦਾਸ ਦੀ ਬਾਣੀ ਬਾਰੇ ਕੀ ਖਿਆਲ ਹੋਵੇਗਾ, ਕੀ ਆਖਾਂਗੇ? ਉਹ ਵੀ ਪ੍ਰਵਾਨ ਹੈ, ਗੁਰੂਆਂ ਦੀ ਉਚਾਰਨ ਕੀਤੀ ਹੋਈ ਤੇ ਨਹੀਂ। ਭਾਈ ਗੁਰਦਾਸ ਜੀ ਦੀ ਹੈ, ਪਰ ਕਹਾਂਗਾ ਸੱਚੀ ਬਾਣੀ। ਭਾਈ ਨੰਦ ਲਾਲ ਸਾਹਿਬ ਦੀ ਬਾਣੀ ਪ੍ਰਵਾਨਕ ਬਾਣੀ, ਗੁਰਦੇਵ ਪਾਤਸ਼ਾਹ ਜੀ ਨੇ ਪ੍ਰਵਾਨ ਕੀਤਾ, ਆਸ਼ੀਰਵਾਦ ਦਿੱਤੇ, ਭਾਈ ਨੰਦ ਲਾਲ ਤੈਨੂੰ ਸਿੱਖੀ ਪ੍ਰਾਪਤ ਹੋ ਗਈ, ਅੱਗੋਂ ਸਿੱਖੀ ਵੰਡ। ਜੋ ਸੱਚ ਨਾਲ ਸਾਨੂੰ ਜੋੜ ਜਾਏ ਉਹ ਸੱਚੀ ਬਾਣੀ। ਹੁਣ ਕੁਝ ਸੱਜਣ ਐਸੇ ਨੇ ਜਿਹੜੇ ਇਸ ਗੱਲ ਦੇ ਵਿਰੁੱਧ ਜ਼ਹਿਰ ਉਗਲ ਰਹੇ ਨੇ। ਕਹਿੰਦੇ ਨੇ ਦੇਹ ਧਾਰੀ ਗੁਰੂ ਚਾਹੀਦਾ ਹੈ, ਗੁਰਬਾਣੀ ਦੇ ਵਿੱਚ ਗੁਰੂ ਦੀ ਬੜੀ ਮਹਾਨਤਾ। ਬਿਲਕੁਲ ਠੀਕ ਹੈ, ਬਹੁਤ ਪੰਕਤੀਆਂ ਨੇ, ਕੁਛ ਤੇ ਮੈਂ ਤੁਹਾਨੂੰ ਆਪ ਹੀ ਪੜ੍ਹ ਕੇ ਸੁਣਾ ਦੇ। ਗੁਰ ਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰੂ ਕਰ ਸ਼ਬਦ ਸਪੁੰਨ, ਅਗਨ ਕੱਟੈ ਸਭ ਤੇਰੇ। ਹੋਰ ਪੰਕਤੀਆਂ, ਸਤਿਗੁਰ ਬਾਝੋ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ, ਕਰ ਪ੍ਰਗਟ ਆਪ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ, ਜਿਨ ਸਤਿਗੁਰ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ। ਵਣਗੀ ਮਾਤਰ ਕੁਛ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਕਹੀਆਂ, ਜਿਨ੍ਹਾਂ ਨੇ ਦੇਹ ਧਾਰੀ ਗੁਰੂਆਂ ਦਾ ਪ੍ਰਚਾਰ ਕਰਨਾ। ਬਹੁਤ ਪੰਕਤੀਆਂ ਯਾਦ ਕੀਤੀਆਂ। ਇੱਕ ਸੱਜਣ ਮੈਨੂੰ ਕਹਿਣ ਲੱਗੇ, ਬਾਣੀ ਦੇ ਵਿੱਚ ਗੁਰੂ ਦੀ ਬੜੀ ਉਪਮਾ। ਮੈਂ ਇੱਕੋ ਜਵਾਬ ਦਿੱਤਾ, ਸ਼ਾਇਦ ਤੁਹਾਡੇ ਮਨ ਨੂੰ ਵੀ ਅਪੀਲ ਕਰੇ ਤੇ ਯਾਦ ਵੀ ਕਰ ਲੈਣਾ, ਅੱਗੋਂ ਤੁਹਾਨੂੰ ਦੇਣਾ ਵੀ ਪੈਣਾ ਕਿਤੇ। ਮੈਂ ਉਹਨੂੰ ਪੁੱਛਿਆ
ਇਹ ਬਾਣੀ ਵਿਚ ਜੋ ਗੁਰੂ ਬਾਰੇ ਕਿਹਾ ਤੁਹਾਡੇ ਪਖੰਡੀਆਂ ਗੁਰੂ ਬਾਰੇ ਹੈ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਬਾਰੇ ਹੈ? ਆਖੋ ਸਤਨਾਮ। ਗੁਰੂ ਨਾਨਕ ਦੇਵ ਪਾਤਸ਼ਾਹ ਦੀ ਲੋੜ ਬਾਰੇ ਹੈ ਉੱਥੇ? ਉੱਥੇ ਤੇ ਸਿੱਖ ਗੁਰੂਆਂ ਦੇ ਬਾਰੇ ਐਸੀ ਗੱਲ ਕਹੀ ਹੈ ਕਿ ਗੁਰੂ ਤੋਂ ਬਗੈਰ ਸਿੱਖੋ ਪ੍ਰਾਪਤੀ ਨਹੀਂ ਹੁੰਦੀ। ਗੁਰੂ ਦੀ ਗੱਲ ਮੰਨੋ, ਗੁਰੂ ਨਾਲ ਜੁੜ ਜਾਓ। ਹਕੀਕਤ ਹੈ ਜੋ ਗੁਰੂ ਬਣਨ ਦੇ ਖਾਹਿਸ਼ਮੰਦ ਨੇ ਉਨ੍ਹਾਂ ਨੂੰ ਇੱਕ ਰਵਾਇਤ ਧਿਆਨ ਚ ਰੱਖਣੀ ਚਾਹੀਦੀ। ਮੈਂ ਸੁਣਿਆ ਇੱਕ ਨਗਰ ਦਾ ਮਿਰਾਸੀ ਮਨ ਚ ਚਾਹ ਆ ਗਿਆ, ਕਦੀ ਮੈਂ ਵੀ ਨੰਬਰਦਾਰ ਬਣਾਂਗਾ ਕਿ ਨਹੀਂ ਬਣਾਂਗਾ। ਉਹ ਪੁੱਛਦਾ ਚੁਧਾਣੀ ਨੂੰ, ਕਹਿਣ ਲੱਗਾ ਜੇ ਤੇਰਾ ਪਤੀ ਚੜਾਈ ਕਰ ਜਾ ਤੇ ਨੰਬਰਦਾਰ ਕੌਣ ਬਣੇਗਾ? ਕਹਿਣ ਲੱਗੀ, ਤੂੰ ਮੂੰਹ ਸੰਭਾਲ ਕੇ ਬੋਲ, ਕੀ ਆਖਿਆ? ਕਹਿਣ ਲੱਗਾ ਮੈਂ ਸੁਭਾਵਕ ਗੱਲ ਕਰ ਰਿਹਾ। ਕਹਿਣ ਲੱਗੀ, ਮੇਰਾ ਪੁੱਤਰ ਤੇਰਾ ਬਣਾ ਕਰੇ, ਪੁੱਤਰ ਵੀ ਨਾ ਰਹਿ। ਕਹਿਣ ਲੱਗੀ, ਮੇਰਾ ਭਤੀਜਾ, ਭਤੀਜਾ ਵੀ ਨਾ ਰਹਿ। ਇੱਕ ਗੱਲ ਕਹੀ ਸੀ। ਕਹਿਣ ਲੱਗੀ, ਸਾਰਾ ਨਗਰ ਮਰ ਜਾ, ਤੇਰੀ ਵਾਰੀ ਕਦੀ ਨਹੀਂ ਆਉਂਦੀ, ਤੂੰ ਫਿਕਰ ਨਾ ਕਰ। ਮੈਂ ਇਹਨਾਂ ਦੰਭੀਆਂ ਨੂੰ ਇੱਕ ਗੱਲ ਕਹਾਂ ਕਿ ਕੁਛ ਹੋਵੇ, ਤੁਸੀਂ ਗੁਰੂ ਨਹੀਂ ਬਣ ਸਕਦੇ, ਪਖੰਡੀ ਗੁਰੂ ਨਹੀਂ ਹੋ ਸਕਦਾ। ਗੁਰੂ ਤੇ ਉਹ ਹੋ ਸਕਦਾ ਜਿਸ ਨੂੰ ਗੁਰਿਆਈ ਨੰਕਾਰ ਦੇਵੇ, ਜਿਸ ਨੂੰ ਗੁਰਿਆਈ ਦਾ ਤਿਲਕ ਰੱਬ ਹੀ ਆਪ ਲਾਵੇ। ਇਤਿਹਾਸ ਵਿਚੋਂ ਇਹ ਘਟਨਾ ਯਾਦ ਕਰ ਲੈਣ। ਕਹਿੰਦੇ ਨੇ ਪ੍ਰਿਥੀ ਚੰਦ ਜੀ ਬਾਬਾ ਬੁੱਢਾ ਜੀ ਨਾਲ ਬੜੇ ਨਾਰਾਜ਼ ਹੋਏ। ਕਹਿਣ ਲੱਗੇ, ਬਾਬਾ ਜੀ ਤੁਸੀਂ ਅਰਜਨ ਦੇਵ ਦੇ ਮੱਥੇ ਤੇ ਤਿਲਕ ਲਾ ਦਿੱਤਾ ਗੁਰਿਆਈ ਦਾ, ਤੇ ਤੁਹਾਡਾ ਕੀ ਵਿਗੜਦਾ ਸੀ? ਜੇਕਰ ਅੰਗੂਠੇ ਨਾਲ ਨਿਸ਼ਾਨ ਮੇਰੇ ਮਸਤਕ ਤੇ ਲਗਾਉਂਦੇ। ਬੜੀ ਸੁੰਦਰ ਉਹਨਾਂ ਗੱਲ ਕਹੀ। ਕਹਿਣ ਲੱਗੇ, ਮੇਰੇ ਅੰਗੂਠੇ ਨਾਲ ਕੀ ਬਣਦਾ? ਕੁਛ ਵੀ ਨਹੀਂ। ਤੈਨੂੰ ਪਤਾ ਨਹੀਂ, ਅੰਗੂਠਾ ਤੇ ਚੱਲਦਾ ਉਸ ਪਾਸੇ ਜਿਸ ਪਾਸੇ ਗੁਰੂ ਹੁਕਮ ਕਰੇ। ਇਹ ਤੇ ਨੰਕਾਰ, ਜਿਸ ਹਿਰਦੇ ਵਿਚ ਜੋਤ ਆਪਣੀ ਟਿਕਾਵੇ ਗੁਰੂ ਉਹ ਬਣਦਾ।

ਐਡੀਸਨ ਦਾ ਜਨਮ ਦਿਨ ਆਇਆ ਨਾ ਤੇ ਉਹ ਕਹਿਣ ਲੱਗੇ ਅੱਜ ਬਿਜਲੀ ਬੁਝਾ ਦਿਓ ਤਾਂ ਕਿ ਸਾਰੇ ਬੱਚੇ ਪੁੱਛਣ ਅੱਜ ਬਿਜਲੀ ਬੰਦ ਕਿਉਂ ਹੈ ਤੇ ਦੱਸ ਦਿਆਂਗੇ ਕਿ ਅੱਜ ਉਸ ਦਾ ਜਨਮ ਦਿਨ ਹੈ ਤੁਹਾਨੂੰ ਪਤਾ ਲੱਗੇ ਜਿਸ ਨੇ ਏਡਾ ਵੱਡਾ ਅਵਿਸ਼ਕਾਰ ਕੀਤਾ ਸੀ ਕਹਿੰਦੇ ਨੇ ਉਸ ਦੇ ਮਰਨ ਦਿਨ ਤੇ ਵੀ ਐਸਾ ਹੀ ਕੀਤਾ ਗਿਆ ਤਾਂ ਕਿ ਪਤਾ ਚੱਲੇ ਹੁਣ ਥਿਊਰੀ ਤੇ ਇੱਕ ਸੱਜਣ ਨੇ ਬਣਾ ਦਿੱਤੀ ਮਾਮੂਲੀ ਮਿਸਤਰੀ ਆਉਂਦਾ ਹੈ ਤੇ ਉਹ ਤਾਰਾਂ ਗੰਢ ਜਾਂਦਾ ਹੈ ਤੁਹਾਡੇ ਘਰ ਵਿੱਚ ਆ ਕੇ ਬਿਜਲੀ ਜਗ ਜਾਂਦੀ ਰੌਸ਼ਨੀ ਕਰਦੀ ਹੈ ਕੋਈ ਵੀ ਆਏਗਾ ਗਿਆਨੀ ਪੜ੍ਹ ਕੇ ਸੁਣਾ ਜਾਏਗਾ ਬਾਣੀ ਪਰ ਬਾਣੀ ਤੇ ਨੰਕਾਰ ਦੀ ਆਈਏ ਗੁਰੂਆਂ ਦੀ ਰਾਹੀਂ ਤੁਰਕੀ ਬਾਣੀ ਆਏ ਤਿੰਨ ਸਗਲੀ ਚਿੰਤ ਮਟਾਈ ਪੜ੍ਹਨ ਵਾਲਾ ਕੋਈ ਹੋਵੇ ਉਹ ਇੱਕ ਗਿਆਨੀ ਹੋ ਸਕਦਾ ਕਥਾ ਵਾਚਕ ਇਸ ਤੋਂ ਜ਼ਿਆਦਾ ਕੁਛ ਨਹੀਂ ਪਰ ਜਿਨ੍ਹਾਂ ਪਖੰਡੀਆਂ ਨੇ ਆਪਣੀ ਪੂਜਾ ਕਰਵਾਉਣੀ ਹੈ ਸ਼ੌਕ ਹੈ ਚਾਹ ਹੈ ਪੂਜਾ ਕਰਾਉਣ ਦਾ ਉਹ ਕਹਿਣਗੇ ਗੁਰੂ ਗ੍ਰੰਥ ਸਾਹਿਬ ਬੋਲਦੇ ਨੇ ਗੁਰਬਾਣੀ ਗੁਰੂ ਕਿਵੇਂ ਹੋ ਗਈ ਕੁਛ ਉੱਤਰ ਨੇ ਬੜੇ ਜ਼ਰੂਰੀ ਇਨ੍ਹਾਂ ਨੂੰ ਦੇਣੇ ਉਹ ਆਪ ਜੀ ਦੇ ਸਾਹਮਣੇ ਮੈਂ ਰੱਖਾਂ ਨੰਕਾਰ ਨੇ ਬੜੀ ਮਿਹਰ ਕੀਤੀ ਸਾਨੂੰ ਗਿਆਨ ਦੇਣ ਵਾਸਤੇ ਕੁਛ ਗਿਆਨ ਇੰਦਰੇ ਬਖਸ਼ੇ ਉਹ ਗਿਆਨ ਇੰਦਰੇ ਕਿਹੜੇ ਕਿਹੜੇ ਨੇ ਅੱਖਾਂ ਅੱਖਾਂ ਦਾ ਕੰਮ ਹੈ ਵੇਖਣਾ ਤੇ ਵੇਖ ਕੇ ਗਿਆਨ ਕਰਨਾ ਪਤਾ ਲੱਗਦਾ ਦੁਸ਼ਮਣ ਆ ਰਿਹਾ ਕਿ ਮਿੱਤਰ ਆ ਰਿਹਾ ਕੌਣ ਬੰਦਾ ਆ ਰਿਹਾ ਅੱਖਾਂ ਵੇਖ ਕੇ ਗਿਆਨ ਕਰਦੀਆਂ ਕੰਨਾਂ ਦਾ ਕੰਮ ਹੈ ਸੁਣ ਕੇ ਗਿਆਨ ਕਰਨਾ ਰਸਨਾ ਦਾ ਕੰਮ ਹੈ ਚੱਖਣਾ ਤੇ ਚੱਖ ਕੇ ਗਿਆਨ ਕਰਨਾ ਇਹ ਵਸਤੂ ਕੜਵੀ ਹੈ ਮਿੱਠੀ ਹੈ ਖੱਟੀ ਹੈ ਚਰਪਰੀ ਹੈ ਸਲੂਣੀ ਹੈ ਰਸਨਾ ਰਸ ਦਾ ਗਿਆਨ ਕਰਦੀ ਨਾਸਕਾ ਸੁੰਘ ਕੇ ਗਿਆਨ ਕਰਦੀ ਚਮੜੀ ਦਾ ਕੰਮ ਹੈ ਛੋਹ ਕੇ ਗਿਆਨ ਕਰਨਾ ਗਿਆਨ ਇੰਦਰੇ ਤੇ ਸਾਰੇ ਮਹੱਤਵਪੂਰਨ ਨੇ ਪਰ ਇਨ੍ਹਾਂ ਦੇ ਵਿੱਚੋਂ ਕੰਨ ਤੇ ਅੱਖਾਂ ਇਨ੍ਹਾਂ ਦੀ ਬਹੁਤ ਵੱਡੀ ਮਹਾਨਤਾ ਹੈ ਆਪ ਨੂੰ ਪਤਾ ਹੈ ਇੱਕ ਬੰਦੇ ਨੂੰ ਰੱਬ ਨੇ ਕੰਨ ਨਹੀਂ ਦਿੱਤੇ ਤਾਂ ਵੀ ਪੜ ਜਾਂਦਾ ਨੇਤਰਾਂ ਰਾਹੀਂ ਉਸ ਨੂੰ ਇਸ਼ਾਰਿਆਂ ਰਾਹੀਂ ਗਿਆਨ ਮਿਲ ਸਕਦਾ ਉਹ ਵੇਖ ਕੇ ਪੜ ਸਕਦਾ ਇੱਕ ਨੂੰ ਨੇਤਰ ਨਹੀਂ ਮਿਲੇ ਉਹ ਸੁਣ ਸੁਣ ਕੇ ਪੜ ਸਕਦਾ ਬਹੁਤ ਸਾਰੇ ਨੇਤਰਹੀਨ ਐਸੇ ਐਸੇ ਕੀਰਤਨੀਏ ਹੋਏ ਜਿਨ੍ਹਾਂ ਨੂੰ ਬਹੁਤ ਬਾਣੀ ਯਾਦ ਸੀ ਕੰਨਾਂ ਰਾਹੀਂ ਉਹਨਾਂ ਸੁਣ ਸੁਣ ਕੇ ਯਾਦ ਕਰ ਲਈ ਅਗਰ ਇੱਕ ਬੰਦਾ ਅੰਧਾ ਵੀ ਹੋਵੇ ਬੋਲਾ ਵੀ ਹੋਵੇ ਉਸ ਲਈ ਬਹੁਤ ਮੁਸ਼ਕਲ ਹੋ ਜਾਏਗੀ ਉਸ ਦਾ ਗਿਆਨ ਘਟ ਜਾਏਗਾ ਕਿਉਂਕਿ ਜੋ ਕੰਨਾਂ ਰਾਹੀਂ ਮਿਲਣਾ ਸੀ ਨਹੀਂ ਮਿਲ ਸਕਿਆ ਜੋ ਉਸ ਨੂੰ ਅੱਖਾਂ ਰਾਹੀਂ ਮਿਲਣਾ ਸੀ ਨਹੀਂ ਮਿਲ ਸਕਿਆ ਮਹਾਂਪੁਰਖਾਂ ਨੇ ਜੋ ਸੁਣਿਆ ਜੋ ਅਨੁਭਵ ਕੀਤਾ ਉਹ ਲਿਖਿਆ ਇਸ ਲਈ ਲਿਖਿਆ ਕਿ ਕਹੇ ਹੋਏ ਨਾਲੋਂ ਲਿਖੇ ਹੋਏ ਦੀ ਉਮਰ ਬਹੁਤ ਜ਼ਿਆਦਾ ਹੈ ਜੋ ਮੈਂ ਕਹਿ ਰਿਹਾ ਜੇ ਪਕੜਿਆ ਨਾ ਜਾਏ ਤੇ ਹੁਣੇ ਹੀ ਖਤਮ ਕਿਸੇ ਸੁਣ ਲਿਆ ਨਾ ਸੁਣਿਆ ਤੇ ਨਾ ਸੁਣਿਆ ਲੇਕਿਨ ਜੋ ਲਿਖਿਆ ਗਿਆ ਵੇਦ ਕਹਿਣ ਵਾਲੇ ਰਿਸ਼ੀ ਅੱਜ ਲੱਭਦੇ ਉਹਨਾਂ ਦਾ ਨਾਮ ਹੀ ਨਹੀਂ ਲੱਭਦਾ ਪਿਆ ਅਨੇਕਾਂ ਉਪਨਿਸ਼ਦਾਂ ਲਿਖਣ ਵਾਲੇ ਰਿਸ਼ੀ ਉਹਨਾਂ ਦਾ ਨਾਂ ਨਹੀਂ ਮਿਲਦਾ ਪਿਆ ਕਿ ਕੌਣ ਹੈ ਇਸ ਦਾ ਲੇਖਕ ਲੇਕਿਨ ਉਪਦੇਸ਼ ਜਿਹੜਾ ਕਾਇਮ ਹੈ ਪੁੱਛੋਗੇ ਕੋਈ ਐਸੀ ਉਪਨਿਸ਼ਦ ਈਸ਼ਾ ਵਾਸਿਆ ਉਪਨਿਸ਼ਦ ਐਸੀ ਹੈ ਮੈਂ ਉਸਦਾ ਜਦੋਂ ਅਧਿਐਨ ਕਰਨ ਲੱਗਾ ਰਿਸ਼ੀ ਨੇ ਆਪਣਾ ਨਾਮ ਲਿਖਿਆ ਹੀ ਕੋਈ ਤੇ ਕਹਿਣ ਲੱਗਾ ਮੈਂ ਉਸ ਸੱਤ ਦੀ ਵਿਆਖਿਆ ਕਰ ਰਿਹਾ ਜਿਸ ਦੀ ਅੱਗੇ ਅਨੇਕਾਂ ਵਾਰ ਹੋ ਚੁੱਕੀ ਮੈਂ ਸਿਰਫ ਵਿਆਖਿਆਕਾਰ ਹਾਂ ਇਸ ਤੋਂ ਜ਼ਿਆਦਾ ਕੁਛ ਨਹੀਂ ਕਿੰਨੇ ਨਿਰਮਾਣ ਸਣੇ ਲੋਕ ਕਹਿੰਦੇ ਨੇ ਗਿਆਨ ਰੱਬ ਦਾ ਮੈਂ ਵਿਆਖਿਆਕਾਰ ਹਾਂ ਗੁਰਦੇਵ ਨੇ ਵੀ ਇਹੋ ਬਚਨ ਕਿਹਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਹੁਣ ਉਹ ਸਰੀਰ ਚਿਰਾਂ ਦੇ ਜਾ ਚੁੱਕੇ ਨੇ ਲੇਕਿਨ ਗਿਆਨ ਸਾਡੇ ਕੋਲ ਕਾਇਮ ਹੈ ਫਿਰ ਸਤ ਸੰਗੀ ਕਾਹਦੇ ਵਾਸਤੇ ਸਾਨੂੰ ਦਿੱਤੇ ਨੇ ਇਸ ਵਾਸਤੇ ਕਿ ਸਤ ਸੰਗੀਆਂ ਨੇ ਪਹਿਲੋਂ ਸਮਝਿਆ ਤੇ ਦੂਸਰਿਆਂ ਨੂੰ ਸਮਝਾ ਦੇਣ ਸੰਗਤ ਵਿੱਚ ਹੋਰ ਕੀ ਕਰਨ ਵਾਸਤੇ ਆਉਣਾ ਇਸੇ ਵਾਸਤੇ ਕਿ ਬੋਲਣ ਦਾ ਕੰਮ ਕੋਈ ਸਰੀਰ ਕਰ ਲਵੇਗਾ ਸਰੀਰ ਕੋਈ ਵੀ ਬੋਲਣ ਦਾ ਕੰਮ ਕਰੇਗਾ ਪਰ ਉਪਦੇਸ਼ ਜਿਹੜਾ ਉਹ ਗੁਰੂ ਦਾ ਹੈ ਬਾਣੀ ਗੁਰੂ ਦੀ ਹੈ ਬਾਣੀ ਹੀ ਗੁਰੂ ਹੈ ਇੱਕ ਵਿਚਾਰ ਤੁਹਾਡੇ ਸਾਹਮਣੇ ਹੋਰ ਮੈਂ ਕਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਖਿਆ ਅੱਜ ਤੋਂ ਲੈ ਕੇ ਭਾਈ ਲਹਿਣਾ ਜੀ ਗੁਰੂ ਨੇ ਗੁਰੂ ਅੰਗਦ ਦੇਵ ਬਣ ਗਏ ਟੇਕੋ ਸਾਰੇ ਮੱਥਾ ਕਿਸੇ ਇਨਕਾਰ ਨਹੀਂ ਕੀਤਾ ਮੱਥਾ ਟੇਕ ਦਿੱਤਾ ਉਹਨਾਂ ਨੇ ਅੱਗੋਂ ਕਹਿ ਦਿੱਤਾ ਬਾਬਾ ਅਮਰਦਾਸ ਜੀ ਅੱਜ ਤੋਂ ਗੁਰੂ ਨੇ ਸਾਰੇ ਕਰੋ ਨਮਸਕਾਰ ਨਮਸਕਾਰਾਂ ਹੋ ਗਈਆਂ ਬਾਬੇ ਅਮਰਦਾਸ ਨੇ ਆਖਿਆ ਅੱਜ ਤੋਂ ਰਾਮਦਾਸ ਜੀ ਗੁਰੂ ਨੇ ਤੇ ਮੋਹਰੀ ਪੁੱਤ ਸਨਮੁਖ ਹੋਆ ਰਾਮਦਾਸ ਸੇ ਪੈਰੀ ਪਾਏ ਜੀਓ ਉਹਨਾਂ ਨੇ ਅੱਗੋਂ ਕਹਿ ਦਿੱਤਾ ਅਰਜਨ ਦੇਵ ਜੀ ਗੁਰੂ ਨੇ ਜਗਤ ਚੁੱਕਿਆ ਬਾਬੇ ਮੱਥੇ ਬਾਬੇ ਬੁੱਢੇ ਮੱਥਾ ਟੇਕਿਆ।

0: ਹੋਰ ਸੰਗਤਾਂ ਨਮਸਕਾਰਾਂ ਕੀਤੀਆਂ। ਉਹਨਾਂ ਜਦੋਂ ਅੱਗੋਂ ਕਿਹਾ ਗੁਰੂ ਹਰਗੋਬਿੰਦ ਸਾਹਿਬ ਗੁਰੂ ਨੇ, ਕੋਈ ਇਨਕਾਰ ਨਹੀਂ ਹੋਇਆ। ਜਦੋਂ ਉਨ੍ਹਾਂ ਨੇ ਅੱਗੋਂ ਕਹਿ ਦਿੱਤਾ ਗੁਰੂ ਹਰ ਰਾਏ ਸਾਹਿਬ ਗੁਰੂ ਨੇ, ਬੇਸ਼ੱਕ ਛੋਟੀ ਉਮਰ ਹੈ, ਜਾਂ ਹਰ ਰਾਏ ਸਾਹਿਬ ਜੀ ਨੇ ਕਹਿ ਦਿੱਤਾ, ਹਰਕਿਸ਼ਨ ਸਾਹਿਬ ਗੁਰੂ ਨੇ, ਇਹ ਨਾ ਕਿਸੇ ਆਖਿਆ ਪੰਜ ਸਾਲ ਦਾ ਬੱਚਾ ਕਿਵੇਂ ਗੁਰੂ ਹੋਵੇਗਾ। ਨਮਸਕਾਰਾਂ ਹੋਈਆਂ। ਉਨ੍ਹਾਂ ਨੇ ਕਹਿ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨੇ ਬਕਾਲੇ ਜਾ ਕੇ ਮੱਖਣ ਸ਼ਾਹ ਨੇ ਲੱਭ ਲਿਆ। ਅੱਗੋਂ ਕਿਹਾ ਗਿਆ ਗੁਰੂ ਗੋਬਿੰਦ ਸਿੰਘ ਗੁਰੂ ਨੇ ਸਾਰਿਆਂ ਨਮਸਕਾਰ ਕੀਤੀ। ਲੇਕਿਨ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਨੇ ਬਾਣੀ ਇਹ ਸੱਚੀ ਬਾਣੀ ਹੈ, ਤੇ ਫੇਰ ਅਨੇਕਾਂ ਸੱਜਣ ਇਨਕਾਰੀ ਹੋ ਜਾਂਦੇ ਨੇ, ਹੱਦ ਹੋ ਗਈ। ਜੇਕਰ ਅਸੀਂ ਸਿੱਖਾਂ ਅਸੀਂ ਗੁਰੂ ਦੀ ਮੰਨਣੀ, ਜੋ ਗੁਰੂ ਨੇ ਸਾਨੂੰ ਆਖਿਆ। ਮੈਂ ਤੇ ਕਈ ਵਾਰ ਉਨ੍ਹਾਂ ਸੱਜਣਾਂ ਨੂੰ ਪੁੱਛਣਾ, ਇਹ ਬਾਣੀ ਦੀਆਂ ਪੰਕਤੀਆਂ ਜੋ ਤੁਸੀਂ ਪੜ੍ਹਦੇ ਹੋ, ਇਹ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਸਨ ਆਉਂਦੀਆਂ? ਕਹਿੰਦੇ ਨੇ ਆਉਂਦੀਆਂ ਸਨ। ਇਨ੍ਹਾਂ ਦੇ ਅਰਥ ਉਨ੍ਹਾਂ ਨੂੰ ਨਹੀਂ ਸਨ ਆਉਂਦੇ ਕਿ ਗੁਰੂ ਦੀ ਮਹਿਮਾ ਆਉਂਦੇ ਸਨ। ਇਹ ਸਭ ਕੁਝ ਜਾਣਦਿਆਂ ਬੁੱਝਦਿਆਂ ਜੇਕਰ ਉਨ੍ਹਾਂ ਨੇ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਇਸ ਦੀ ਚਰਨ ਸ਼ਰਨ ਵਿਚ ਰਹਿਣਾ, ਬਾਣੀ ਗੁਰੂ ਹੈ, ਤੇ ਮੈਨੂੰ ਦੱਸੋ ਹੁਣ ਮੈਂ ਗੁਰੂ ਗੋਬਿੰਦ ਸਿੰਘ ਦੀ ਮੰਨਾ ਕਿ ਤੁਹਾਡੀ ਮੰਨਾ? ਮੈਂ ਜਾ ਕੇ ਦੇਹਾਂ ਗੁਰੂ ਲੱਭਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਾਂ? ਮੈਂ ਤੇ ਉਨ੍ਹਾਂ ਗੁਰੂਆਂ ਦੀ ਮੰਨਾਂਗਾ ਜਿਨ੍ਹਾਂ ਨੇ ਮੂੰਹ ਤੋਂ ਬਾਣੀ ਉਚਾਰਨ ਕੀਤੀ, ਜਿਨ੍ਹਾਂ ਨੇ ਇੱਥੇ ਸਾਡਾ ਨਿਸਤਾਰਾ ਕੀਤਾ, ਜਿਨ੍ਹਾਂ ਨੇ ਸਿੱਖੀ ਨੂੰ ਸਾਜਿਆ ਨਿਵਾਜਿਆ, ਸਿੱਖਾਂ ਤੇ ਇੰਨੀਆਂ ਮਿਹਰਾਂ ਕੀਤੀਆਂ। ਉਨ੍ਹਾਂ ਨੇ ਸਪਸ਼ਟ ਕਹਿ ਦਿੱਤਾ, ਕਹਿਣ ਲੱਗੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਸਾਡੇ ਵਾਸਤੇ ਬਾਣੀ ਗੁਰੂ ਹੈ, ਇਸ ਬਾਣੀ ਨੂੰ ਖੋਜੀਏ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸਤਿਗੁਰੂ ਦੇ ਪਿਆਰੇ ਸਿੱਖੋ, ਆਓ ਬਾਣੀ ਗਾਓ। ਗੁਰੂ ਨਾਨਕ ਦੇਵ ਨੂੰ ਲੱਭਣਾ ਤੇ ਕਿੱਥੋਂ ਲੱਭੋਗੇ? ਕੋਲ ਹੀ ਤੇ ਸਾਡੇ ਬੈਠੇ ਹੋਏ, ਉਨ੍ਹਾਂ ਦੇ ਸ਼ਬਦ ਪੜੋ ਤੇ ਗੁਰੂ ਨਾਨਕ ਦੇਵ ਨਾਲ ਮੇਲ ਹੋ ਗਏ। ਭਾਈ ਨੰਦ ਲਾਲ ਨੂੰ ਗੁਰੂ ਪਾਤਸ਼ਾਹ ਨੇ ਬੜੇ ਸੁੰਦਰ ਬਚਨ ਕਹੇ ਸਨ। ਕਹਿਣ ਲੱਗੇ ਜਦੋਂ ਕੋਈ ਬਾਣੀ ਪੜੇਗਾ ਗੁਰੂ ਨਾਲ ਗੱਲਾਂ ਹੋਣਗੀਆਂ, ਗੁਰੂ ਨਾਲ ਗੱਲ ਕਰਨੀ ਹੈ ਤੇ ਬਾਣੀ ਪੜੋ, ਗੁਰਬਾਣੀ ਧਿਆਨ ਨਾਲ ਗਾਓ, ਬਾਣੀ ਵਾਸਤੇ ਸਾਡੀ ਸ਼ਰਧਾ ਬਣੇ। ਸਾਰੇ ਸਿੱਖ ਜਗਤ ਨੂੰ ਇਸ ਪਾਸੇ ਧਿਆਨ ਦੇਣਾ ਪਵੇਗਾ। ਪਹਿਲੀ ਗੱਲ ਇਹ ਹੈ ਕਿ ਉਸ ਬਚਨ ਨੂੰ ਧਿਆਨ ਵਿਚ ਲਈਏ, ਸਾਬੋ ਕੀ ਤਲਵੰਡੀ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਕੋਈ ਵੀ ਸਿੱਖ ਐਸਾ ਅਨਪੜ੍ਹ ਨਾ ਰਹਿ ਜਾਏ ਕਿ ਉਹਨੂੰ ਗੁਰਮੁਖੀ ਅੱਖਰ ਵੀ ਨਾ ਆਉਂਦੇ ਹੋਣ, ਵਿਦਿਆ ਜਿੰਨੀ ਪੜ੍ਹ ਸਕਦੇ ਆ ਪੜ੍ਹੋ। ਗੁਰੂ ਪਾਤਸ਼ਾਹ ਦਾ ਵਿਦਿਆ ਨਾਲ ਬੜਾ ਪ੍ਰੇਮ ਸੀ। ਕਹਿੰਦੇ ਨੇ ਇੱਕ ਰਘੁਨਾਥ ਪੰਡਿਤ ਨੂੰ ਕਿਹਾ ਸਿੱਖਾਂ ਨੂੰ ਸੰਸਕ੍ਰਿਤ ਪੜ੍ਹਾ ਦਿਓ। ਕਹਿਣ ਲੱਗਾ ਬਿਲਕੁਲ ਨਹੀਂ, ਇਨ੍ਹਾਂ ਦੇ ਵਿਚ ਤੇ ਬਹੁਤ ਸਾਰੇ ਸ਼ੂਦਰ ਨੇ, ਤੇ ਸ਼ੂਦਰਾਂ ਨੂੰ ਸੰਸਕ੍ਰਿਤ ਦੇਵ ਬਾਣੀ ਪੜ੍ਹਨ ਦਾ ਅਧਿਕਾਰ ਨਹੀਂ। ਅੰਦਾਜ਼ਾ ਲਾਣਾ ਸਾਹਿਬਾਂ ਨੂੰ ਵਿਦਿਆ ਨਾਲ ਕਿੰਨਾ ਪਿਆਰ ਸੀ। ਪੰਜਾਂ ਸਿੰਘਾਂ ਨੂੰ ਭਗਵੇ ਕੱਪੜੇ ਪਵਾਏ ਤੇ ਕਾਸ਼ੀ ਭੇਜ ਦਿੱਤਾ, ਸੰਸਕ੍ਰਿਤ ਵਿਦਿਆ ਪੜ੍ਹ ਕੇ ਆਏ। ਔਰ ਉਨ੍ਹਾਂ ਤੋਂ ਅੱਗੇ ਨਿਰਮਲ ਪੰਥ ਚੱਲਿਆ, ਨਿਰਮਲੇ ਸਾਧੂ ਸਾਰੇ ਦੇ ਸਾਰੇ ਉਨ੍ਹਾਂ ਦੇ ਵਿਚੋਂ ਨੇ, ਸੰਸਕ੍ਰਿਤ ਦੇ ਬਹੁਤ ਵੱਡੇ ਵਿਦਵਾਨ ਨੇ। ਬਾਣੀ ਦਾ ਇਨ੍ਹਾਂ ਬਹੁਤ ਪ੍ਰਚਾਰ ਕੀਤਾ। ਗੁਰਦੇਵ ਨੂੰ ਵਿਦਿਆ ਨਾਲ ਕਿੰਨਾ ਪਿਆਰ ਸੀ। ਫਾਰਸੀ ਦੇ ਕਿੱਡੇ ਵੱਡੇ ਉਹ ਆਪ ਆਲਮ ਸਨ। ਜਾਪ ਸਾਹਿਬ ਧਿਆਨ ਨਾਲ ਪੜ੍ਹੋ, ਫਾਰਸੀ ਦੇ ਬਹੁਤ ਸ਼ਬਦ ਮਿਲ ਜਾਂਦੇ ਨੇ। ਗੁਰੂ ਨਾਨਕ ਦੇਵ ਦੀ ਬਾਣੀ ਪੜ੍ਹੋ, ਫਾਰਸੀ ਦੇ ਸ਼ਬਦ ਵਿਚ ਹੈ। ਉਹ ਕਹਿੰਦੇ ਨੇ ਜੋ ਮਰਜ਼ੀ ਬਾਕੀ ਪੜ੍ਹੋ, ਅਜੀਵਕਾ ਦੀ ਕਲਾ ਪੜ੍ਹੋ, ਲੇਕਿਨ ਗੁਰਮੁਖੀ ਅੱਖਰ ਹਰ ਸਿੱਖ ਨੂੰ ਆਣੇ ਬੜੇ ਲਾਜ਼ਮੀ। ਇੱਕ ਇੱਕ ਅੱਖਰ ਕਰਕੇ ਭਾਵੇਂ ਸਿੱਖੋ, ਬੱਚਿਆਂ ਨੂੰ ਸਿਖਾਓ ਤਾਂ ਕਿ ਬਾਣੀ ਦਾ ਪਾਠ ਕਰ ਸਕੀਏ। ਗੁਰਮੁਖੀ ਨਾ ਆਈ ਤੇ ਬਾਣੀ ਦਾ ਪਾਠ ਕਿਵੇਂ ਕਰਾਂਗੇ? ਮੈਂ ਤੇ ਇੰਜ ਕਹਿ ਦਿਆਂ ਕਿ ਜੇ ਗੁਰਮੁਖੀ ਨਹੀਂ ਆਉਂਦੀ ਤੇ ਗੁਰਮੁਖ ਬਣਨ ਵਿਚ ਬਹੁਤ ਜ਼ਿਆਦਾ ਮੁਸ਼ਕਲਾਂ ਨੇ। ਗੁਰਮੁਖੀ ਤੇ ਗੁਰਮੁਖ ਜੁੜਿਆ ਹੋਏ, ਕਿਉਂਕਿ ਬਾਣੀ ਸਾਰੀ ਨੇ ਸਾਨੂੰ ਗੁਰਮੁਖ ਬਣਾਉਣਾ ਤੇ ਗੁਰਮੁਖੀ ਪੜ੍ਹਨੀ ਬੜੀ ਲਾਜ਼ਮੀ ਏ। ਬਾਣੀ ਪੜ੍ਹੀਏ ਧਿਆਨ ਨਾਲ, ਬਾਣੀ ਦਾ ਅਦਬ ਕਰੀਏ ਇਸ ਢੰਗ ਨਾਲ, ਜਿੰਨਾ ਅਦਬ ਕਰੀਏ, ਜਿੰਨੀ ਪਵਿੱਤਰਤਾ ਰੱਖੀਏ ਉਤਨੀ ਚੰਗੀ। ਪਰ ਅਦਬ ਦਾ ਭਾਵ ਇਹ ਨਹੀਂ ਕਿ ਅਦਬ ਤੱਕ ਹੀ ਰੁਕ ਜਾਈਏ। ਇੱਕ ਬੜੀ ਸੁੰਦਰ ਕਥਾ ਯਾਦ ਆਈ, ਉਹ ਕਹਿ ਕੇ ਮੈਂ ਤੁਹਾਡੇ ਪਾਸੋਂ ਖਿਮਾ ਮੰਗਾ। ਕਹਿੰਦੇ ਨੇ ਇੱਕ ਵਾਰ ਇੱਕ ਬਜ਼ੁਰਗ ਆਪਣੇ ਬੱਚਿਆਂ ਨੂੰ ਇੱਕ ਸੂਟ ਕੇਸ ਦੇ ਗਏ ਤੇ ਕਹਿਣ ਲੱਗੇ, ਬੱਚਿਓ ਸੰਭਾਲ ਕੇ ਰੱਖਣਾ, ਅੱਜ ਤੱਕ ਜੋ ਤੁਹਾਨੂੰ ਦਿੱਤਾ ਤੁਸੀਂ ਉਜਾੜ ਛੱਡੇ, ਧਿਆਨ ਰੱਖਣਾ, ਇਹ ਬੜੀ ਸਾਂਭਣ ਵਾਲੀ ਚੀਜ਼ ਹੈ, ਵੇਖਣਾ ਕਿਤੇ ਬਰਬਾਦ ਨਾ ਕਰਨਾ, ਧਿਆਨ ਰੱਖਣਾ ਇਸ ਦਾ। ਲੈ ਲਿਆ ਸੂਟ ਕੇਸ, ਕਹਿੰਦੇ ਨੇ ਖੋਲਿਆ ਤੇ ਨਹੀਂ, ਉੱਪਰ ਇੱਕ ਕੱਪੜਾ ਪਾ ਦਿੱਤਾ ਤੇ ਧੂਪ ਦੀਪ ਸੁਬਾ ਸ਼ਾਮ ਜਗਾ ਛੱਡਦੇ ਨੇ ਕਿ ਬਾਪ ਚਲਾ ਗਿਆ, ਸਾਨੂੰ ਕਹਿ ਗਿਆ ਸੀ ਧਿਆਨ ਰੱਖਣਾ। ਬੜੇ ਕੰਗਾਲ ਹੋ ਗਏ, ਬਹੁਤ ਬੁਰੀ ਹਾਲਤ ਹੋ ਗਈ। ਇੱਕ ਸਾਧੂ ਅਚਾਨਕ ਆਇਆ, ਦਰਵਾਜੇ ਤੇ ਦਸਤਕ ਦਿੱਤੀ, ਦਰਵਾਜਾ ਖੁੱਲੇ। ਕਹਿਣ ਲੱਗੇ, ਮਹਾਤਮਾ ਸਾਡੇ ਘਰ ਵਿੱਚ ਤੇ ਕੁਛ ਵੀ ਨਹੀਂ, ਤੈਨੂੰ ਕੀ ਦਈਏ? ਕਹਿਣ ਲੱਗਾ, ਅੱਜ ਮੈਂ ਕੁਛ ਲੈਣ ਨਹੀਂ ਆਇਆ, ਤੁਹਾਨੂੰ ਦੇਣ ਵਾਸਤੇ ਆਇਆ। ਮੈਨੂੰ ਕੁਛ ਗੈਬੀ ਆਵਾਜ਼ ਆਈ ਹੈ, ਮੈਂ ਤੁਹਾਨੂੰ ਦੱਸਣ ਵਾਸਤੇ ਆਇਆ। ਤੁਸੀਂ ਬਹੁਤ ਗਰੀਬ ਹੋ? ਕਹਿਣ ਲੱਗੇ, ਹਾਂ ਗਰੀਬ ਹਾਂ। ਬਿਲਕੁਲ ਕੰਗਾਲ ਹੋ ਗਿਆ। ਕਹਿਣ ਲੱਗੇ, ਹੋ ਗਿਆ। ਬਸ ਇਹ ਕਹਿਣ ਆਇਆ ਕਿ ਬਾਪ ਦਾ ਜਿਹੜਾ ਉਹ ਸੂਟ ਕੇਸ ਹੈ, ਪੂਜਾ ਕਰੋ ਨਾ ਕਰੋ, ਉਹਨੂੰ ਖੋਲੋ ਤੇ ਸਹੀ ਢੰਗ ਨਾਲ ਵਰਤੋ। ਖੋਲਿਆ ਤੇ ਮੋਹਰਾਂ ਨਾਲ ਭਰਿਆ ਸੀ, ਹੀਰਿਆਂ ਨਾਲ ਭਰਿਆ ਸੀ, ਮਾਲਾ ਮਾਲ ਹੋ ਗਿਆ। ਇਸ ਸਾਖੀ ਨੂੰ ਪੜ੍ਹਿਆ, ਮਨ ਤੇ ਬੜਾ ਪ੍ਰਭਾਵ ਪਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੇਕਰ ਅਸੀਂ ਰੁਮਾਲਿਆਂ ਵਿੱਚ ਲਪੇਟ ਕੇ ਹੀ ਰੱਖ ਛੱਡਾਂਗੇ ਤੇ ਪੂਜਾ ਕਰੀ ਜਾਵਾਂਗੇ, ਹਾਲ ਸਾਡੀ ਉਹੋ ਹੀ ਹੋਵੇਗੀ। ਬਿਲਕੁਲ ਉਹ ਹਾਲ ਹੋਵੇਗਾ ਜਿਹੜਾ ਉਹਨਾਂ ਦਾ ਹੋਇਆ ਸੀ। ਤੇ ਗੁਰੂ ਸਾਨੂੰ ਜਗਾ ਜਾਂਦੇ ਨੇ, ਉਹ ਕਹਿੰਦੇ ਨੇ ਖਜ਼ਾਨਾ ਦਿੱਤਾ, ਇਹਨੂੰ ਖੋਲ ਕੇ ਵੇਖਣਾ। ਉਹ ਆਪ ਕਹਿੰਦੇ ਨੇ, ਮੈਂ ਖੋਲਿਆ, ਮੈਂ ਤਨਾੜ ਤਾਂ ਬਣਿਆ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਦਾਨਾ, ਰਤਨ ਲਾਲ ਤੰਕ ਜਾਂਕਾ ਕਛੂ ਨ ਮੋਲ, ਪਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਪਾਈ, ਟੋਟ ਨ ਆਵੈ ਵੱਧ ਹੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਮੇਰਾ ਵਿਸ਼ਵਾਸ ਹੈ ਕਿ ਬਾਪ ਸਾਡਾ ਇੱਕ ਹੈ, ਖਜ਼ਾਨਾ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਜਿਸ ਨੇ ਖੋਲ ਲਿਆ ਉਹ ਧਨਾੜ ਬਣ ਜਾਏਗਾ, ਜਿਸ ਨੇ ਨਾ ਖੋਲਿਆ ਹੌਕੇ ਭਰਦਿਆਂ ਹੀ ਸਾਰਾ ਜੀਵਨ ਬਤੀਤ ਹੋ ਜਾਏਗਾ। ਵਾਹਿਗੁਰੂ ਬਖਸ਼ਿਸ਼ ਕਰੇ। ਜੇ ਆਨੰਦ ਚਾਹੁੰਦੇ ਹਾਂ, ਸੱਚੀ ਬਾਣੀ ਨੂੰ ਗਾਵੀ, ਪਰ ਇਹ ਬਾਣੀ ਪੜੇਗਾ, ਸੁਣੇਗਾ, ਹਿਰਦੇ ਚ ਟਿਕਾਏਗਾ ਉਹ ਜਿਸ ਉੱਤੇ ਨੰਕਾਰ ਦੀ ਮਿਹਰ ਹੋਵੇ। ਸਾਹਿਬ ਜੀ ਕਹਿੰਦੇ ਨੇ, ਉਹ ਸਾਰੰਗ ਪਾਣੀ ਨੂੰ ਜਪਦੇ ਰਹੋ, ਨੰਕਾਰ ਨੂੰ ਯਾਦ ਕਰੋ ਬਾਣੀ ਰਾਹੀਂ, ਤੇ ਸੱਚੀ ਬਾਣੀ ਨੂੰ ਸਦਾ ਵਾਸਤੇ ਗਾਵਿਆ ਕਰੋ। ਸਤਿਗੁਰੂ ਨੂੰ ਜਿਹੜੀ ਬਾਣੀ ਪ੍ਰਵਾਨ ਨਹੀਂ, ਉਹ ਕੱਚੀ ਬਾਣੀ ਹੈ। ਕੱਚ ਨਾਲ ਜੋੜਨ ਵਾਲੀ ਬਾਣੀ ਨਾਲੋਂ ਟੁੱਟਣਾ, ਸੱਚ ਨਾਲ ਜੋੜਨ ਵਾਲੀ ਨਾਲ ਜੁੜਨਾ। ਤੋ ਅਸੀਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ, ਸ਼ਬਦ ਗੁਰੂ ਨੂੰ ਮੰਨਣਾ ਤੇ ਸ਼ਬਦ ਕੋਲੋਂ ਅਗਵਾਈ ਲੈ ਕੇ ਸੱਚਖੰਡ ਤੱਕ ਪਹੁੰਚਣਾ। ਸ਼ਬਦ ਦਾ ਵਾਸਾ ਵੀ ਸੱਚਖੰਡ ਵਿੱਚ, ਕਿਉਂਕਿ ਬਾਣੀ ਤੁਰ ਕੀ ਹੈ, ਤੁਰ ਤੱਕ ਕੋਈ ਪਹੁੰਚਾ ਸਕਦੀ ਹੈ ਤੇ ਇਹ ਬਾਣੀ ਪਹੁੰਚਾ ਸਕਦੀ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਗੁਰੂ ਸ਼ਬਦ ਦਾ ਅਦਬ ਸਾਡੇ ਹਿਰਦੇ ਵਿੱਚ ਬਣੇ, ਸਾਡਾ ਜੀਵਨ ਸ਼ਬਦ ਦੇ ਆਧਾਰਿਤ ਬਣ ਜਾਏ। ਇਹ ਨਿੱਕ ਸ਼ਬਦ ਅੱਜ ਪ੍ਰਵਾਨ ਕਰਨੇ। ਭੁੱਲਾਂ ਦੀ ਖਿਮਾ, ਗੁਰੂ ਪਾਤਸ਼ਾਹ ਦੀ ਮੱਤ ਅਨੁਸਾਰ ਕੁਝ ਸੁਣਿਆ ਹੋਵੇ, ਜ਼ਰੂਰ ਹਿਰਦੇ ਚ ਧਾਰਨ ਕਰਨਾ।
1: Hold it down to the end.

मन अलसिया ए मन आलसी क्यों है? ए आलसी मन अपने मालिक अपने परमेश्वर नु क्यों नहीं याद करता? इस मन दे आलसी होने का कारण की? इस आलसी मन ने अपने साईं नूं विसार के कैसे साधन बनाए हुए ने? पहला विचार करनी पेगी मन दे आलस होने का कारण की? गुरसिक प्यारे मन आलसी होंदा है अदों जदों ए मनुख सिर्फ शरीर दे सुखां दे नाल जुड़दा है। जितनी देर तक कोई शरीर दे सुखां नाल जुड़िया होया है, जिवें जिवें शरीर दे सुख वधदे जाणगे, जिवें जिवें शरीर दे सुखां दे साधन वधदे जाणगे, मन आलसी हुंदा जाएगा। मिसाल दे तौर ते जदों पिछले समय दी गल चेते करी दी है, साडे बुजुर्ग सवेरे अमृत वेले दरियावां ते नदियां ते ठंडे पानी नाल नहा के इशनान करके अमृत वेले परमेश्वर दी बाणी अराध दे गुरु कर जांदे, पर अज शरीर दे सुखां दे साधन तां वध गए, गीजर तां लग गए, पर इतने नजदीक गीजर होने दे बावजूद भी मन आलसी हो गया। महाराज दी बाणी याद करनी तां इक पासे री, इशनान भी नहीं कर सकदा। शरीर दे सुखां दे साधन वधे, अगे तां कई कई कोस पैदल चल के सतगुर दे दीदार करन आउंदा सी, अज इस कोल सारा कुछ इंतजाम होने दे बावजूद भी मीना मीना गुरु दे दीदार नहीं करदा। इहदा मतलब यह हो गया कि शरीर दे सुखां दे साधनां ने इस नूं आलसी कीता। इस दा आलस जा सकदा है जे शरीर दे सुखां दी बजाए ऐसे सुख नाल जुड़ जाए। इस सुख दा कदे अंत नहीं हुंदा। जिस सुख दा अंत हो जाए ओ सुख नहीं हुंदा। जिस सुख ने मर जाना है फिर तां दुख आएगा, फिर मैनू सुख मंगना पेगा। मैनू तां ओ सुख चाहिदा है, मेरा शरीर मर जाए पर ओ सुख ना मरे। ओ सुख केड़ा जेड़ा बिल्कुल नहीं मरदा? मेरा शरीर मर जाएगा लेकिन ओ सुख नहीं मरेगा। ओ सुख है सुख अमृत प्रभ नाम, जपो सतनाम श्री। सुख अमृत प्रभ नाम, यह सुख नहीं मरदा, यह सुख का अंत नहीं, यह सुख गुरप्रसाद चो प्रकाश है। जेड़ा सुख गुरप्रसाद तो प्रकाश है फिर तां वसूरा कोई नहीं, फिर तां दुख कोई नहीं। जेड़ा गुरप्रसाद तो नहीं प्रकाशिया, मनुख कहिंदा मेरे अपने यतना करके सुख है, फिर तां दुख जरूर आएगा। सुख मांगत दुख आ गए आवे।
ਜਦੋਂ ਗੁਰਪ੍ਰਸਾਦ ਚੋਂ ਪ੍ਰਕਾਸ਼ਿਆ ਸੁਖ ਮਿਲ ਗਿਆ, ਜਿਸ ਨੂੰ ਇਹ ਸੁਖ ਮਿਲ ਗਿਆ ਉਸਦਾ ਆਲਸ ਰੋਗ ਚਲਾ ਗਿਆ। ਸਤਿਗੁਰੂ ਦੀ ਬਾਣੀ ਨੇ ਕਿਹਾ ਸਿਮਰਤ ਨਾਮ ਹਿਰਦੈ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸੰਤ ਸੰਗ ਮਿਲ ਹਰ ਹਰ ਜਪਿਆ, ਬਿਨ ਸੇ ਆਲਸ ਰੋਗਾ ਜੀ। ਜਪੋ ਸਤਨਾਮ ਸ਼੍ਰੀ, ਉਹਨਾਂ ਦੇ ਆਲਸ ਦਾ ਰੋਗ ਚਲਾ ਗਿਆ। ਜਿਸ ਨੂੰ ਐਸਾ ਸੁਖ ਮਿਲਿਆ, ਆਤਮਕ ਸੁਖ ਮਿਲ ਗਿਆ, ਜਿਸ ਨੂੰ ਸੁਖ ਅੰਮ੍ਰਿਤ ਪ੍ਰਭ ਨਾਮ ਮਿਲ ਗਿਆ, ਇਹੀ ਸੁਖ ਸੀ ਅੰਮ੍ਰਿਤ ਪ੍ਰਭ ਨਾਮ। ਮੈਂ ਸਤਿਗੁਰ ਦੀ ਹਜ਼ੂਰੀ ਚ ਕਹਿ ਦਿਆਂ, ਇਕੋ ਹੀ ਸੁਖ ਸੀ ਅੰਮ੍ਰਿਤ ਪ੍ਰਭ ਨਾਮ, ਜਿਸ ਨੇ ਆਤਮਕ ਮੌਤ ਤੋਂ ਬਚਾ ਕੇ ਇਸ ਨੂੰ ਆਤਮਕ ਜੀਵਨ ਦਿੱਤਾ। ਇਕੋ ਹੀ ਸੁਖ ਸੀ ਅੰਮ੍ਰਿਤ ਪ੍ਰਭ ਨਾਮ, ਜਿਸ ਨੇ ਸਾਤ ਸੰਗਤ ਵਿਚ ਇਸ ਨੂੰ ਮੂਹੇ ਨੂੰ ਜੀਜਾ ਜਿਉਂਦਾ ਕੀਤਾ। ਇਕੋ ਹੀ ਸੁਖ ਸੀ ਅੰਮ੍ਰਿਤ ਪ੍ਰਭ ਨਾਮ, ਜਿਸ ਨੇ ਆਤਮਕ ਜੀਵਨ ਦੀ ਸੂਝ ਦਿੱਤੀ, ਜਿਸ ਨੇ ਆਤਮਕ ਮੌਤ ਤੋਂ ਬਚਣ ਦੀ ਜੁਗਤ ਦਿੱਤੀ। ਤਾਂ ਸਤਿਗੁਰੂ ਜੀ ਨੇ ਕਿਹਾ ਸਾਧ ਸੰਗਤ ਮਿਲ ਮੂਆ ਜੀਜੈ। ਜਪ ਸਤਨਾਮ ਸ਼੍ਰੀ, ਇੱਕ ਐਸਾ ਸੁਖ ਹੈ, ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿੱਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀਜੈ। ਪਰ ਜਿਨ੍ਹਾਂ ਨੇ ਇਸ ਆਤਮਕ ਸੁਖ ਦੀ ਬਜਾਏ ਸੁਖ ਅੰਮ੍ਰਿਤ ਪ੍ਰਭ ਨਾਮ ਦੀ ਬਜਾਏ ਸਿਰਫ ਉਹਨਾਂ ਸੁਖਾਂ ਨੂੰ ਸੁਖ ਮੰਨਿਆ ਜਿਨ੍ਹਾਂ ਦਾ ਸੰਬੰਧ ਸਰੀਰ ਨਾਲ ਸੀ, ਸਰੀਰ ਨੇ ਨਹੀਂ ਰਹਿਣਾ ਤੇ ਉਹ ਸੁਖਾਂ ਦੇ ਵੀ ਨਹੀਂ ਰਹਿਣਾ। ਜਦੋਂ ਸਤਨਾਮ ਸ਼੍ਰੀ, ਪਰ ਮਨੁੱਖ ਨੇ ਉਹਨਾਂ ਸੁਖਾਂ ਦੇ ਨਾਲ ਨਿਹੋ ਕਰਕੇ ਜਿਨ੍ਹਾਂ ਸੁਖਾਂ ਦਾ ਅੰਤ ਹੋ ਜਾਣਾ, ਇਸ ਮਨੁੱਖ ਨੇ ਉਹਨਾਂ ਸੁਖਾਂ ਦੇ ਨਾਲ ਪਿਆਰ ਪਾਇਆ ਜਿਨ੍ਹਾਂ ਸੁਖਾਂ ਨੇ ਬਿੰਸ ਜਾਣਾ, ਤੇ ਇਸ ਮਨੁੱਖ ਨੇ ਆਪਣੇ ਉਧਾਰ ਲਈ ਸਾਧਨ ਵੀ ਉਹ ਕੱਢੇ ਜਿਹੜੇ ਸਾਧਨ ਵੀ ਬਿੰਸ ਜਾਣ ਵਾਲੇ ਨੇ। ਜਦੋਂ ਸਤਨਾਮ ਸ਼੍ਰੀ, ਆਲਸੀ ਮਨ ਨੇ ਉਹ ਸਾਧਨ ਬਣਾ ਲਏ। ਕੈਸੇ ਸਾਧਨ ਬਣਾ ਲਏ? ਅੱਜ ਆਲਸੀ ਮਨ ਕੀਤਾ ਕਰਾਇਆ ਪਾਠ ਮੰਗਦਾ ਹੈ, ਆਪ ਨਾ ਕਰਨਾ ਪਏ। ਅੱਜ ਆਲਸੀ ਮਨ ਕੀਤੀ ਕਰਾਈ ਪੂਜਾ ਮੰਗਦਾ ਹੈ, ਆਪ ਨਾ ਕਰਨੀ ਪਏ। ਅੱਜ ਆਲਸੀ ਮਨ ਆਪ ਗੁਰੂ ਘਰ ਨਹੀਂ ਜਾਂਦਾ ਤੇ ਕਹਿੰਦਾ ਹੈ ਮੈਂ ਘਰ ਬੈਠਾ ਰਹਾਂ ਤੇ ਗੁਰੂ ਘਰ ਮੇਰੇ ਨਾਮ ਦੀ ਅਰਦਾਸ ਹੋ ਜਾਏ। ਜਦ ਸਤਨਾਮ ਸ਼੍ਰੀ ਵਾਹਿਗੁਰੂ। ਅੱਜ ਆਲਸੀ ਮਨ ਇਸ ਪ੍ਰਕਾਰ ਹੋ ਗਿਆ, ਆਪ ਕੁਝ ਨਹੀਂ ਕਰਨਾ ਚਾਹੁੰਦਾ, ਅੱਜ ਇਤਨੇ ਮੰਤਰਾਂ ਦੇ ਜਾਪਾਂ ਦੇ ਮੁੱਲ ਪਏ ਇਸ ਆਲਸੀ ਮਨ ਕਰਕੇ। ਪਰ ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਰਾਹੀਂ ਸਮਝਾਉਂਦੇ ਨੇ, ਇਹ ਮਨ ਆਲਸੀਆ ਆਪਣੇ ਮਾਲਕ ਰਮੇ ਹੋਏ ਰਾਮ ਪਰਮੇਸ਼ਰ ਨੂੰ ਯਾਦ ਕਰ, ਉਸ ਦੇ ਨਾਮ ਦੇ ਬਰਾਬਰ ਹੋਰ ਕੋਈ ਨਹੀਂ ਪਹੁੰਚ ਸਕਦਾ, ਉਸ ਦੇ ਨਾਮ ਦੀ ਬਰਾਬਰੀ ਹੋਰ ਕੋਈ ਨਹੀਂ ਕਰ ਸਕਦਾ। ਤਉ ਨਾ ਪੂਜੈ ਹਰ ਕੀਰਤ ਨਾਮਾ, ਸਾਰੇ ਜਪੋ ਤਉ ਨਾ ਪੂਜੈ ਹਰ ਕੀਰਤ ਨਾਮਾ, ਇਸ ਨਾਮ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਕੋਈ ਹੋਰ ਯਤਨ ਇਸ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ। ਅੱਜ ਕਿਵੇਂ

ਕੋਈ ਗਿਆ ਜੀ ਧਰਤੀ ਤੇ ਜਾ ਕੇ ਕਿਨਾਰੇ ਤੇ ਜਾ ਕੇ ਪਿੰਡ ਭਰਾ, ਕੋਈ ਬਨਾਰਸ ਦੀ ਧਰਤੀ ਤੇ ਵਾਸਾ ਕਰ ਲਵੇ, ਕੋਈ ਚਾਰੇ ਵੇਦ ਬੇਸ਼ੱਕ ਕੰਠ ਕਿਉਂ ਨਾ ਕਰ ਲਵੇ, ਪਰ ਪਰਮਾਤਮਾ ਦੇ ਨਾਮ ਦੇ ਬਰਾਬਰ

ਇੱਕ ਭਾਂਡੇ ਵਿੱਚ ਦੁੱਧ ਪਾ ਲੈਣਾ, ਇੱਕ ਭਾਂਡੇ ਵਿੱਚ ਪਾਣੀ। ਲੋਕੀ ਦੁੱਧ ਦੇ ਭਾਂਡੇ ਨੂੰ ਸੰਭਾਲ ਸੰਭਾਲ ਕੇ ਰੱਖਦੇ ਹਨ। ਇੱਕ ਡੱਬੀ ਵਿੱਚ ਚਾਂਦੀ ਹੋਵੇ, ਇੱਕ ਡੱਬੀ ਵਿੱਚ ਸੋਨਾ। ਲੋਕੀ ਸੋਨੇ ਦੀ ਡੰਬੀ ਦੀ ਕੀਮਤ ਜ਼ਿਆਦਾ ਪਾਉਂਦੇ ਨੇ। ਪਰ ਖਿਆਲ ਕਰਨਾ, ਕੋਈ ਡੱਬੀ ਚੋਂ ਸੋਨਾ ਕੱਢ ਕੇ ਬਾਹਰ ਰੱਖਦੇ, ਡੱਬੀ ਦੀ ਕੋਈ ਕੀਮਤ ਨਹੀਂ। ਕੋਈ ਭਾਂਡੇ ਵਿੱਚ ਦੁੱਧ ਕੱਢ ਕੇ ਬਾਹਰ ਰੱਖ ਦੇਵੇ, ਭਾਂਡੇ ਦੀ ਕੋਈ ਕੀਮਤ ਨਹੀਂ। ਜੇ ਡੱਬੀ ਦੀ ਕੀਮਤ ਹੈ ਤੇ ਸੋਨੇ ਕਰਕੇ, ਜੇ ਭਾਂਡੇ ਦੀ ਕੀਮਤ ਹੈ ਤੇ ਦੁੱਧ ਕਰਕੇ, ਉਹ ਬੰਦਿਆ ਤੇਰੇ ਸਰੀਰ ਦੀ ਵੀ ਕੋਈ ਕੀਮਤ ਨਹੀਂ ਜੇ ਤੇਰੇ ਸਰੀਰ ਦੇ ਵਿੱਚ ਨਾ। ਪਰ ਕਮਾਲ ਹੋ ਗਈ, ਤੂੰ ਕੀਮਤ ਨਹੀਂ ਜਾਣਦਾ, ਤੂੰ ਜਾਣਦਾ ਹੀ ਨਹੀਂ ਤੇਰੀ ਕੀ ਕੀਮਤ, ਕੁਝ ਵੀ ਨਹੀਂ। ਉਹ ਸਰੀਰ ਦੀ ਕੀ ਕੀਮਤ ਹੈ, ਕੁਝ ਵੀ ਨਹੀਂ।

ਕਿਣਕੇ ਕਿਸੇ ਦਾ ਤੋਲ ਕੇ ਭਾਈ, ਜਿਹੜਾ ਤੋਲਿਆ ਹੀ ਨਾ ਜਾ ਸਕੇ, ਜਿਹੜਾ ਮਾਪਿਆ ਹੀ ਨਾ ਜਾ ਸਕੇ, ਜਿਹੜਾ ਅਗਿਣਤ, ਉਹ ਤਾਂ ਫਿਰ ਅਮੁੱਲੋ ਅਮੁੱਲੇ, ਅਮੁੱਲ ਦਾ ਪਾਵੇ, ਅਮੋਲ ਦਾ ਪਾਵੇ, ਜਿਸ ਦੀ ਕੋਈ ਕੀਮਤ ਪਾ ਹੀ ਨਾ ਸਕੇ, ਜੋ ਸਤਨਾਮ ਸ਼੍ਰੀ, ਜਿਸ ਦੀ ਕੋਈ ਕੀਮਤ ਪਾ ਹੀ ਨਾ ਸਕੇ, ਉਹਨੂੰ ਕਹਿੰਦੇ ਨੇ ਅਮੁੱਲ, ਉਸ ਨੂੰ ਕਹਿੰਦੇ ਨੇ ਅਮੁੱਲੋ ਅਮੁੱਲ। ਸਿਰਫ ਅਮੁੱਲ ਹੀ ਨਹੀਂ, ਅਮੁੱਲੋ ਅਮੁੱਲ ਆਖਿਆ ਨਾ ਜਾਏ। ਤਿੰਨ ਸ਼ਬਦ ਸੁਣਨ ਚ ਆਉਂਦੇ ਨੇ, ਕੋਈ ਪੱਥਰ ਤੋਂ ਲੰਘ ਜਾਂਦਾ, ਪੱਥਰ ਦੇ ਗੀਟਿਆਂ ਤੋਂ ਲੰਘ ਜਾਂਦਾ ਤੇ ਕਹਿੰਦਾ ਇਹ ਬੇਮੁੱਲੇ ਨੇ, ਇਹਨਾਂ ਦੀ ਕੀ ਕੀਮਤ, ਕੁਝ ਵੀ ਨਹੀਂ, ਇਹ ਤਾਂ ਪੈਰਾਂ ਦੇ ਰੋੜ ਨੇ, ਇਹ ਬੇਮੁੱਲੇ ਨੇ। ਪਰ ਉਹਨਾਂ ਪੱਥਰਾਂ ਚੋਂ ਕੋਈ ਟੁਕੜੀ ਪਾਰਸ ਦੀ ਲੈ ਆਵੇ, ਦਿਖਾ ਦੇਵੇ, ਤੇ ਉਹ ਪਾਰਸ ਦੀ ਟੁਕੜੀ ਨਾਲ ਕੋਈ ਅੱਠ ਧਾਤਾਂ ਚੋਂ ਕੋਈ ਧਾਤ ਛੂ ਜਾਏ, ਸੋਨਾ ਬਣ ਜਾਏ, ਤੇ ਉਸ ਪੱਥਰ ਦੀ ਟੁਕੜੀ ਨੂੰ ਫਿਰ ਲੋਕੀ ਕੀ ਕਹਿੰਦੇ ਨੇ, ਬਹੁ ਮੁੱਲੀ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਕਦੇ ਤਾਂ ਪੱਥਰ ਦੇ ਰੋੜਿਆਂ ਨੂੰ ਕਹਿੰਦੇ ਸੀ ਬੇਮੁੱਲਾ, ਪਰ ਕਦੇ ਪੱਥਰ ਦੀ ਇੱਕ ਟੁਕੜੀ ਜੋ ਪਾਰਸ ਹੋ ਕੇ ਨਿਕਲੀ, ਜੋ ਪਰਖ ਹੋ ਕੇ ਨਿਕਲੀ, ਜੋ ਅੱਠ ਧਾਤਾਂ ਨੂੰ ਬਣਾਵੇ ਸੋਨਾ, ਉਹਨੂੰ ਕਹਿੰਦੇ ਨੇ ਬਹੁ ਮੁੱਲਾ ਕਹਿ ਦਿੱਤਾ। ਪਰ ਕਿਸੇ ਦੀ ਐਸੀ ਨਜ਼ਰ ਪਈ, ਜਦੋਂ ਉਸਨੇ ਵੇਖਿਆ ਇੱਕ ਪੱਥਰ ਦੀ ਟੁਕੜੀ ਨੂੰ ਇੱਕ ਧਾਤ ਨੂੰ ਸੋਨਾ ਬਣਾਉਂਦੇ ਆ, ਉਹ ਬੋਲਿਆ ਵਾਹ ਵਾਹ ਕਮਾਲ ਹੋ ਗਈ, ਉਹ ਜੇ ਪੱਥਰ ਬੇਬੋ ਮੁੱਲੇ ਹੋ ਸਕਦੇ ਨੇ ਬੇਮੁੱਲੇ ਤੋਂ, ਇਸ ਪੱਥਰ ਨੂੰ ਬਣਾਉਣ ਵਾਲਿਆ ਤੇਰਾ ਕਿਤਨਾ ਕੁ ਮੁੱਲ ਹੋਏਗਾ। ਜਬ ਸਤਨਾਮ ਸ਼੍ਰੀ ਵਾਹਿ, ਉਹਨੂੰ ਕਹਿੰਦੇ ਨੇ ਅਮੁੱਲੋ ਅਮੁੱਲ, ਆਖਿਆ ਨਾ ਜਾਏ। ਜਬ ਸਤਨਾਮ ਸ਼੍ਰੀ ਵਾਹਿ, ਜੇ ਪ੍ਰਮਾਤਮਾ ਅਮੋਲ ਏ, ਜੇ ਪ੍ਰਮਾਤਮਾ ਅਮੁੱਲੋ ਮੁੱਲੇ, ਤੇ ਉਸਦਾ ਨਾਮ ਵੀ ਅਮੋਲ ਏ। ਜਬ ਸਤਨਾਮ ਸ਼੍ਰੀ ਵਾਹਿ, ਜੇ ਪ੍ਰਮਾਤਮਾ ਨਿਰੰਜਨ ਏ, ਉਸਦਾ ਨਾਮ ਨਿਰੰਜਨ ਏ, ਜੇ ਪ੍ਰਮਾਤਮਾ ਨਿਰਭਉ ਏ, ਉਸਦਾ ਨਾਮ ਨਿਰਭਉ, ਜੇ ਪ੍ਰਮਾਤਮਾ ਨਿਰਵੈਰ, ਉਸਦਾ ਨਾਮ ਨਿਰਵੈਰ, ਜੇ ਪ੍ਰਮਾਤਮਾ ਅਜੋਨੀ, ਉਸਦਾ ਨਾਮ ਅਜੋਨੀ, ਉਹ ਜੇ ਪ੍ਰਮਾਤਮਾ ਅਮੋਲੇ, ਤੇ ਉਸਦਾ ਨਾਮ ਵੀ ਅਮੋਲੇ। ਜਬ ਸਤਨਾਮ ਸ਼੍ਰੀ, ਜੇ ਪ੍ਰਮਾਤਮਾ ਅਮੋਲੇ, ਉਸਦੀ ਕੋਈ ਕੀਮਤ ਨਹੀਂ ਪਾ ਸਕਦਾ। ਸੱਚੇ ਪਾਤਸ਼ਾਹ ਮੇਰੇ ਸਾਈਂ, ਤੇਰਾ ਨਾਮ ਦੀ ਵੀ ਕੋਈ ਕੀਮਤ ਨਹੀਂ ਦੇ ਸਕਦਾ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜਾ ਅਮਾਪੇ ਅਤੋਲੇ ਅਗਣਤੇ, ਜਪ ਸਤਨਾਮ ਸ਼੍ਰੀ, ਅਗਾਮੇ ਅਲੱਖ।

ਹੋਰ ਕੋਈ ਵਸਤੂ ਨਾਲ ਨਹੀਂ ਜਾਣੀ। ਇੱਕ ਜਾਏਗਾ ਇਹ ਨਾਮ ਅਮੋਲਾ, ਇੱਕ ਸੂਈ ਵੀ ਨਾਲ ਨਹੀਂ ਜਾਣੀ। ਜੇ ਜਾਏਗਾ ਤਾਂ ਨਾਮ ਅਮੋਲਾ, ਤਨ ਤੇ ਪਾਇਆ ਹੋਇਆ ਚੋਲਾ ਵੀ ਨਾਲ ਨਹੀਂ ਜਾਣਾ, ਛੱਡ ਜਾਏਗਾ। ਜੇ ਜਾਏਗਾ ਇਹ ਹਰ ਕਾ ਚੋਲਾ, ਦੇਖੋ ਸਤਨਾਮ ਸ਼੍ਰੀ।

ਇਹੋ ਹੀ ਨਾਮ ਅਮੋਲਾ ਹੈ ਭਗਤਨ ਕਾ ਓਲਾ, ਜਬ ਸਤਨਾਮ ਸ਼੍ਰੀ ਵਾਹਿਗੁਰੂ। ਜਿਸ ਆਸਰੇ ਭਗਤ ਜਿਉਂਦੇ ਨੇ, ਜਿਸ ਆਸਰੇ ਭਗਤਾਂ ਦਾ ਜੀਵਨ ਹੈ, ਇਹ ਭਗਤਾਂ ਦੀ ਟੇਕ ਹੈ ਨਾਮ।

ਤੇ ਭਗਤ ਆਪਣੀ ਆਤਮਾ ਤੇ ਆਪਣੀ ਮਤ ਤੇ ਮਨ ਨੂੰ ਨਿਰਮਲ ਰੱਖਦੇ ਨੇ। ਭਗਤਾਂ ਦਾ ਇਸ਼ਨਾਨ ਹੈ ਜਪ ਸਤਨਾਮ ਸ੍ਰੀ ਵਾਹਿਗੁਰੂ, ਗੁਰਮੁਖ ਨਾਮ ਦਾਨ ਇਸ਼ਨਾਨ। ਗੁਰਮੁਖ ਦੀ ਟੇਕ ਨਾਮ ਹੈ, ਗੁਰਮੁਖ ਪ੍ਰਭੂ ਦੇ ਗੁਣਾਂ ਦੀ ਖੁਸ਼ਬੋ ਵੰਡਦਾ ਇਹ ਦਾਨ ਹੈ। ਗੁਰਮੁਖ ਆਪਣੀ ਮਨ ਨੂੰ ਤੇ ਮਤ ਨੂੰ ਨਿਰਮਲ ਰੱਖਦਾ ਇਹ ਇਸ਼ਨਾਨ ਹੈ ਜਪ ਸਤਨਾਮ ਸ੍ਰੀ। ਗੁਰਮੁਖ ਜਾਣਦੇ ਨੇ ਸੂਈ ਨਾਲ ਨਹੀਂ ਜਾ ਸਕਦੀ, ਜੇ ਜਾ ਸਕਦਾ ਤਾਂ ਸਿਰਫ ਨਾਮ ਅਮੋਲਾ। ਉਹ ਕਿਵੇਂ, ਕਈ ਪੁੱਛਦੇ ਨੇ ਕਿਵੇਂ, ਨਾਲੇ ਕਹਿੰਦੇ ਨੇ ਸੂਈ ਨਾਲ ਨਹੀਂ ਜਾ ਸਕਦੀ, ਫਿਰ ਨਾਮ ਅਮੋਲਾ ਕਿਵੇਂ ਨਾਲ ਜਾਏਗਾ। ਨਾਲੇ ਕਹਿੰਦੇ ਨੇ ਕੋਈ ਵਸਤੂ ਜਾ ਨਹੀਂ ਸਕਦੀ, ਫਿਰ ਨਾਮ ਅਮੋਲਾ ਕਿਵੇਂ ਜਾਏਗਾ। ਇਹ ਸਵਾਲ ਕਰਦੇ ਨੇ ਗੁਰਮੁਖ ਪਿਆਰਿਓ। ਕਦੇ ਵਿਚਾਰ ਕਰਨਾ, ਸੰਸਾਰ ਦੇ ਤਬਾਦਲੇ ਹੁੰਦੇ ਨੇ, ਜੋ ਸੰਸਾਰ ਦੇ ਤਬਾਦਲਿਆਂ ਵਿੱਚ ਜਦੋਂ ਹਿੰਦੁਸਤਾਨ ਤੇ

ਸਰੀਰ ਨੂੰ ਬਚਾ ਕੇ ਆ ਗਿਆ। ਜੇ ਕੋਈ ਪ੍ਰੋਫੈਸਰ ਸੀ ਉਸਦੀ ਪ੍ਰੋਫੈਸਰੀ ਨੂੰ ਕੋਈ ਨਹੀਂ ਖੋ ਸਕਿਆ। ਜੇ ਅਗਰ ਕੋਈ ਆਪਣੇ ਸਰੀਰ ਨੂੰ ਬਚਾ ਕੇ ਆ ਗਿਆ ਡਾਕਟਰ ਦੀ ਡਾਕਟਰੀ ਨੂੰ ਕੋਈ ਨਹੀਂ ਖੋ ਸਕਿਆ। ਜੇ ਅਗਰ ਕੋਈ ਇੰਜੀਨੀਅਰ ਆਪਣੇ ਸਰੀਰ ਨੂੰ ਬਚਾ ਕੇ ਆ ਗਿਆ ਉਸਦੀ ਇੰਜੀਨੀਅਰ ਦੀ ਯੋਗਤਾ ਨੂੰ ਕੋਈ ਨਹੀਂ ਖੋ ਸਕਿਆ। ਜੇ ਸੰਸਾਰ ਦੇ ਤਬਾਦਲਿਆਂ ਵਿੱਚ ਜੇ ਕੋਈ ਆਪਣੇ ਸਰੀਰ ਨੂੰ ਬਚਾ ਕੇ ਡਾਕਟਰ ਆ ਜਾਏ ਤੇ ਡਾਕਟਰੀ ਕਾਇਮ ਰਹਿੰਦੀ ਹੈ, ਪ੍ਰੋਫੈਸਰ ਦੀ ਪ੍ਰੋਫੈਸਰੀ ਕਾਇਮ ਰਹਿੰਦੀ।

ਜਾਏਗਾ ਜੇ ਤੂੰ ਆਪਣੀ ਆਤਮਾ ਨੂੰ ਗੁਰ ਸ਼ਬਦ ਦੇ ਆਸਰੇ ਬਚਾ ਕੇ ਲੈ ਗਿਆ। ਗੁਰ ਸ਼ਬਦ ਦਾ ਰੰਗ ਆਤਮਾ ਤੇ ਚੜਿਆ ਹੋਇਆ ਤੇਰੇ ਨਾਲ ਜਾਏਗਾ। ਸਤਨਾਮ ਸ਼੍ਰੀ ਪਰ ਗੁਰ ਸ਼ਬਦ ਦੇ ਆਸਰੇ, ਗੁਰ ਸ਼ਬਦ ਦੀ ਕਮਾਈ, ਗੁਰ ਸ਼ਬਦ ਦਾ ਰੰਗ ਕਿਹੜਾ ਹੈ? ਗੁਰ ਸ਼ਬਦ ਦਾ ਰੰਗ ਕਿਹੜਾ? ਨਾਮ ਅਮੋਲਾ ਗੁਰ ਸਤਨਾਮ ਸ਼੍ਰੀ। ਬਿਨ ਸ਼ਬਦ ਹੈ ਨਾਮ ਨਾ ਪਾਵੇ ਕੋਈ। ਆ ਗੁਰਬਾਣੀ ਜਬ ਸਤਨਾਮ, ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਹਿਦਾ। ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਨਾਮ ਦਾ ਰੰਗ ਜਬ ਸਤਨਾਮ ਸ਼੍ਰੀ। ਅੱਜ ਸਤਿਗੁਰੂ ਕਹਿ ਰਹੇ ਨੇ ਕੈਸਾ ਨਾਮ ਅਮੋਲਾ ਹੈ। ਇਸ ਨਾਮ ਦੇ ਬਰਾਬਰ ਕੋਈ ਨਹੀਂ ਪਹੁੰਚ ਸਕਦਾ। ਇਸ ਨਾਮ ਦੇ ਬਰਾਬਰ ਕੋਈ ਯੱਗ, ਕੋਈ ਸਾਧਨਾ ਹੋਰ ਨਹੀਂ ਪਹੁੰਚ ਸਕਦੀ ਜਬ ਸਤਨਾਮ ਸ਼੍ਰੀ ਵਾਹਿ। ਕੋਟ ਮਦਨ ਕੀਨੋ ਇਸ਼ਨਾਨ, ਲੱਖ ਅਰਬ ਖਰਬ ਦੀਨੋ ਦਾਨ, ਜਾ ਮਨ ਵਸਿਓ ਹਰ ਕੋ ਨਾਮ ਜਬ ਸਤਨਾਮ ਸ਼੍ਰੀ ਵਾਹਿਗੁਰੂ। ਪਰਮਾਤਮਾ ਦੇ ਨਾਮ ਦੇ ਬਰਾਬਰ ਕੋਈ ਨਹੀਂ ਪਹੁੰਚਦਾ ਜਬ ਸਤਨਾਮ।

ਬੇ ਗਰੀਬਾਂ ਤੱਕੇ ਗਾਹਿਬੇ ਕਿਸਾਨ ਮਾਣੇ ਦੇ ਮਾਣ ਤਾਣੇ ਦੇ ਤਾਣ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੰਦ ਮਿਲ ਬੈਠੀ ਗੁਰੂ ਸਾਹਿਬ ਸਿੰਘ ਜੀ ਆਪ ਜੀ ਸੋਧੋ ਦੀ ਚੌਂਕ ਉਪਰੰਤ ਪੰਥ ਦੀਆਂ ਦੋ ਸੌ ਪ੍ਰਸਿੱਧ ਹਸਤੀਆਂ ਦੇ ਗੁਰੂ ਆਪ ਜੀ ਨੇ ਸ਼ਬਦ ਗੁਰਪੀਰਾ ਜੀ ਦੇ ਨਾਲ ਜੋੜਿਆ ਹੈ, ਨਾਰੀ ਆਦਿ ਸੰਗੀਤ ਦੇ ਨਾਲ ਜੋੜਿਆ ਹੈ, ਭਾਈ ਸਾਹਿਬ ਜੀ ਭਾਈ ਅਮਰੀਕ ਸਿੰਘ ਜੀ ਦੇ ਜ਼ਖਮੀ ਤੇ ਸ਼ਾਮ ਜੀ ਨੇ ਆਪ ਜੀ ਨੂੰ ਬਹੁਤ ਸੁੰਦਰ ਅੰਦਾਜ਼ ਦੇ ਨਾਲ ਥੋੜੇ ਸਮੇਂ ਵਿੱਚ ਬਹੁਤ ਕੁਝ ਆਖਿਆ ਹੈ। ਦਾਸਾਂ ਪ੍ਰਤੀ ਵੀ ਬਹੁਤ ਕੁਝ ਕਹਿ ਦਿੱਤਾ, ਦਾਸ ਇਸ ਗੱਲ ਦੇ ਯੋਗ ਨਹੀਂ ਹਨ। ਹਮ ਰੁਲ ਕੇ ਫਿਰ ਬਾਤ ਨੂੰ ਪੁੱਛਤਾ, ਦਾਸਾਂ ਨੂੰ ਹੁਕਮ ਹੋਇਆ ਕਿ ਜ਼ਿਆਦਾ ਤੋਂ ਜ਼ਿਆਦਾ ਦਸਮ ਪਾਤਸ਼ਾਹ ਜੀ ਦੀ ਬਾਣੀ ਦਾ ਗਾਇਨ ਕੀਤਾ ਜਾਵੇ। ਦਾਸ ਪਹਿਲਾ ਸ਼ਬਦ ਮੇਲ ਕਰੋ ਤਿੰਨ ਤੇਮ ਹੋ ਜਾਏ, ਗਰੀਬ ਨਵਾਜ ਨਦੂ ਸੁਰਤੋਸੋ, ਪੂਲ ਸਿਮੋ ਅਮਰੀ ਪ੍ਰਭਾਪਨ ਪੂਲਨ ਹਾਰ ਕਾਂ ਕੋ ਮੋਸੋ, ਦਸਮਤ ਦੀ ਬੰਦਿਸ਼ ਹੈ ਜੀ, ਜੋ ਬੁਲਾਵੇ ਤੋ ਬੋਲੋ ਸਵਾਮੀ, ਆਪ ਜੀ ਅਜਾਸ਼ ਬਖਸ਼ ਜੀ ਫਤਿਹ ਦਾ ਜਵਾਬ ਆਪ ਜੀ ਮੈਂ ਕੂਲ ਫਤਿਹ ਵਿੱਚ ਬਖਸ਼ੋ, ਸੇਖ ਜਿਤਨ ਅਜਾਸ਼ ਬਖਸ਼ੋ, ਵਾਹਿਗੁਰੂ ਜੀ।

ਸਿੰਘ ਜੀ ਜਲਦੀ ਜਲਦੀ ਦੇ ਵਿੱਚ ਇਹ ਸ਼ਬਦ ਗਾਇਨ ਕਰਨਾ ਸੀ। ਮੇਲ ਗੁਰੂ ਤਿੰਨ ਤਿੰਨ ਮੋਹ ਜਾਏ ਜਿਹੜੀ ਜ਼ਬਾਨ ਬਚਾਵੇ ਉਸ ਤਰ੍ਹਾਂ ਗਾ ਲਿਆ। ਦੂਸਰਾ ਸ਼ਬਦ ਹੈ ਜੀ ਪ੍ਰਾਣ ਕੇ ਬਚਈਆ।

ਤਿਲੰਗ ਬੜਾ ਪ੍ਰਸਿੱਧ ਮਨੋਹਰ ਅਤੇ ਸਰਲ ਰਾਗ ਹੈ। ਇਸ ਰਾਗ ਨੂੰ ਸਾਧਾਰਨ ਸ਼ਰੋਤੇ ਵੀ ਬੜੀ ਸੌਖੀ ਤਰ੍ਹਾਂ ਪਹਿਚਾਣ ਲੈਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਿਲੰਗ ਰਾਗ ਦੇ ਸਿਰਲੇਖ ਹੇਠ ਦੋ ਰਾਗ ਪ੍ਰਕਾਰ ਉਪਲਬਧ ਹਨ। ਬਾਬਰ ਬਾਣੀ ਜਿਸ ਵਿੱਚ ਪਾਪ ਦੀ ਜੰਗ, ਜੋਰੀ ਮੰਗੇ ਦਾਨ, ਰਤ ਕਾ ਕੁੰਗੂ, ਅਗਤ ਪੜੇ ਸ਼ੈਤਾਨ ਆਦਿ ਸ਼ਬਦ ਹਨ ਜੋ ਭਿਆਨਕ ਦ੍ਰਿਸ਼ ਬਣਾਉਂਦੇ ਹਨ, ਪਰ ਪਿਆਰੇ ਦਾ ਰਾਇਸਾ ਹੋਣ ਕਰਕੇ ਪਰਮੇਸ਼ਰ ਦੀ ਲੀਲਾ ਸਮਝ ਜਗਿਆਸੂ ਭਾਣੇ ਵਿੱਚ ਟਿਕਦਾ ਹੈ। ਇਸ ਰਾਗ ਦੇ ਸਰੂਪ ਵਿੱਚ ਦੋਨੋਂ ਨਿਸ਼ਾਦ ਰਿਸ਼ਵਤ ਦੇਵਤ ਵਰਜਿਤ ਅਤੇ ਹੋਰ ਸ਼ੁੱਧ ਸਵਰ ਲੱਗਦੇ ਹਨ। ਬਾਦੀ ਗੰਧਾਰ ਸੰਵਾਦੀ ਨਿਸ਼ਾਦ, ਇਸ ਨੂੰ ਦਿਨ ਦੇ ਤੀਜੇ ਪਹਿਰ ਗਾਇਆ ਜਾਂਦਾ ਹੈ। ਦਿਨ ਦੇ ਤੀਜੇ ਪਹਿਰ ਗਾਉਣ ਦੀ ਪਰੰਪਰਾ ਸ੍ਰੀ ਹਰਿਮੰਦਰ ਸਾਹਿਬ ਜੀ ਜੋ ਕੀਰਤਨ ਦਾ ਸੋਮਾ ਹੈ ਦੀ ਪੁਰਾਤਨ ਪਰੰਪਰਾ ਹੈ। ਇਸ ਰਾਗ ਦਾ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਬੀਬੀ ਜਸਵਿੰਦਰ ਕੌਰ ਜੀ। ਰਚਨਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਔਰ ਸ਼ਬਦ ਦੀ ਤੁਕ ਹੈ ਮੀਰਾਂ ਦਾਨਾ ਦਿਲ ਸੋਚ ਮੁਹੱਬਤੇ ਮਨ ਤਨ ਬਸੇ ਸੱਚ ਸਾਹ ਬੰਦੀ ਮੋਚ। ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਰਵਿੰਦਰ ਸਿੰਘ ਜੀ। ਹੈ ਤੂੰ ਹੈ ਤੂੰ ਹੋ ਵਨਹਾਰ, ਅਗਮ ਆਗਾਦ ਊਚ ਅਪਾਰ। ਪਹਿਲਾ ਸ਼ਬਦ ਸਰਵਣ ਕਰੋ ਮੀਰਾਂ ਦਾਨਾ ਦਿਲ ਸੋਚ।

0: பூரன் பரமேஸ்வரன்
1: ஆதி பூரன் மத்த பூரன்.

दर तुल ब्रह्म संसार एक जी।